ਗੁਰੂ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਸੁਨਾ ਦੇਹ ਅਰਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ

ਵਿੱਚ ਪ੍ਰਵਾਨ ਕਰਨੀ ਪਾਤਸ਼ਾਹ ਬਾਣੀ ਦਾ ਮਹਾਤਮ ਆਪਣੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

ਦਵੇ ਵਾਹਿਗੁਰੂ ਗਾਵੇ ਤੇ ਓਏ ਦਵੇ ਸੁਣੇ ਤੇ ਉਦਵੇ ਵਾਹਿਗੁਰੂ ਬਿਨ ਸੇ ਪਾਪ ਘਨੇਰੇ ਬਿਨ ਸੇ ਪਾਪ ਘਨੇਰੇ ਸੱਚਿਆ ਪਾਤਸ਼ਾਹ ਬਿਨ ਸੇ ਪਾਪ ਘਨੇਰੇ ਪੈਸੀ ਪਰੇ ਮੁਗੈਦ ਕੋਈ ਤਾਰੇ ਵਾਹਿਗੁਰੂ ਪੈਸੀ ਪਰੇ ਮੁਗ

ਮੇਰਾ ਸੱਚਿਆ ਪਾਤਸ਼ਾਹ ਕੋਈ ਨਾ ਵੋ ਨਾ ਗਿਆ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: डोलन ते राख प्रभु
1: प्रभु

ਚੜ੍ਹਦੀ ਕਲਾ ਬਖਸ਼ਣੀ ਜਨਮ ਦਿਨ ਦੇ ਖੁਸ਼ੀਆਂ ਵਜਾ ਅਸ਼ਵੀਰ ਸਿੰਘ ਜੀ 1100 ਰੁਪਇਆ ਆਦਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ ਸਰਦਾਰ ਗੁਰਪ੍ਰੀਤ ਸਿੰਘ ਜੀ ਕਲਾ ਪ੍ਰਸ਼ਾਦ ਦੀਆਂ ਦਿੱਗਾਂ ਲਈ 1000 ਰੁਪਇਆ ਆਦਰ ਕਰਦੇ ਦੇਖ ਤੇ ਫਤਿਹ ਰੱਖਣੀ ਸਰਦਾਰ ਸੰਤ ਸਿੰਘ ਜੀ ਲੰਗਰਾਂ ਲਈ 500 ਰੁਪਇਆ ਆਦਰ ਕਰਦੇ ਸਵਰਗਵਾਸੀ ਜਸਵੰਤ ਕੌਰ ਜੀ ਫੌਜੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ ਸਰਦਾਰ ਅੰਮ੍ਰਿਤ ਸਿੰਘ ਸਰਦਾਰ ਮਾਨ ਸਿੰਘ ਸਰਦਾਰ ਆਕਾਸ਼ ਬਲਦੀਪ ਸਿੰਘ ਜੀ ਸ਼ਿਲੇਦਾਰ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ ਆਕਾਸ਼ਦੀਪ ਤੇ ਵਿਕਾਸਦੀਪ ਕਾਰੋਬਾਰ ਦੇ ਚੜ੍ਹਦੀ ਕਲਾ ਲਈ ਬੇਨਤੀ ਕਰਦੇ ਸਵਰਗਵਾਸੀ ਸ਼ੇਰ ਸਿੰਘ ਜੀ ਸ਼ਿਲੇਦਾਰ ਆਤਮਕ ਸ਼ਾਂਤੀ ਲਈ ਮਾਇਆ ਹਾਜ਼ਰ ਹੋਈ ਸ਼ੁਕਰਾਨੇ ਵਜੋਂ ਕਾਕਾ ਗੁਰਜਸ ਸਿੰਘ ਜਸਪ੍ਰੀਤ ਸਿੰਘ ਜੀ

ਕਰਤਾ ਬਖਸ਼ਣੀ ਅੰਗ ਸੰਸਾਯੋ ਨਾ ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ ਅਮਤੇਸ਼ਵਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਕੈਨੇਡਾ 'ਚ ਪੱਕੇ ਹੋਣ ਲਈ ਬੇਨਤੀ ਕਰਦੇ। ਚਰਨ ਸਿੰਘ ਕਿਸ਼ਨ ਸਿੰਘ ਜੀ ਪਾਰਟਨਰ ਵਾਲੇ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਆਦਰ ਕਰਦੇ। ਦੇਖ ਦੇਖ ਪਤਾ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਹੋਇਆ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਵੰਡ ਪਿਆ ਵੰਡ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗੇ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਤ ਬਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ। ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ।

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਦੀ, ਤਾਪਿਆਣੇ ਜੀ, ਖਡੂਰ ਦੀ, ਗੁਰੂਖੀ ਬਾਵਲੀ,

ਦਿੱਲੀ ਮੈਂ ਸੀਸ ਗੰਜਰ ਕਾਬ ਕੰਡਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਟੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਦਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਰ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾਰੀ ਸਾਹਿਬ ਬਲਾਰ ਬੋਲੋ ਬੋਲੋ ਬੋਲੋ ਸ਼੍ਰੀ ਵਾਹਿਗੁਰੂ।

ਭਜ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

आद सच जोगाद सच

चक्र चिहन अर बरन जात अर पात नहन जह।

ਪਰ ਧਨ ਦੁਖ ਕਿਛ ਪਾਪ ਨਾ ਫਿੜੀ ਜਮ ਜੰਦਾਰ ਨ ਆਵੈ ਨੇੜੀ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੀ ਪ੍ਰਭ ਸਰਣਾਈ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਕੱਲ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ ਸੀ। ਭਗਤ ਸਾਹਿਬ ਜੀਆਂ ਨੇ ਨਾਮ ਦੀ ਵਡਿਆਈ ਕਥਨ ਕੀਤੀ ਤੇ ਉਦਾਹਰਣਾਂ ਦੇਣੀਆਂ ਕੀਤੀਆਂ। ਭਾਈ, ਜੇਕਰ ਉੱਚੀ ਕੁੱਲ ਦਾ ਅਹੰਕਾਰ ਕਰਦੇ ਹੋ ਤੇ ਗੰਗਾ ਜਲ ਪਵਿੱਤਰ ਕਿਹਾ ਜਾਂਦਾ, ਉਸ ਤੋਂ ਲੈ ਕਰਕੇ ਸ਼ਰਾਬ ਬਣਾਈ ਜਾਵੇ ਤੇ ਸੰਤ ਜਨ ਉਸ ਨੂੰ ਪੀਂਦੇ ਨਹੀਂ, ਪਰ ਉਹ ਮੈਲੀ ਸ਼ਰਾਬ ਅਤੇ ਗਲੀਆਂ ਨਾਲਿਆਂ ਦਾ ਜਲ ਜੇਕਰ ਕੇ ਗੰਗਾ ਦੇ ਵਿੱਚ ਪੈ ਜਾਵੇ ਤੇ ਪਵਿੱਤਰ ਸਦਵਾਉਂਦਾ। ਜੇ ਉੱਚੀ ਜਾਤ ਦਾ ਅਹੰਕਾਰ ਕਰਕੇ ਵੱਡੇ ਸਦਵਾਉਂਦੇ ਹੋ ਤੇ ਆਪ ਜੀ ਅੰਗੀਕਾਰ ਕਰਨੇ ਦੇ ਯੋਗ ਸਨਮਾਨ ਯੋਗ ਨਹੀਂ, ਪਰ ਜੇਕਰ ਮਿਲ ਕਰਕੇ ਪਰਮੇਸ਼ਰ ਜੀ ਦੀ ਬੰਦਗੀ ਕਰੋ ਤੇ ਫਿਰ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਵੋਗੇ। ਇਸੇ ਪ੍ਰਕਾਰ ਅਗਲੇ ਬਚਨ ਕੀਤੇ, ਕਹਿਣ ਲੱਗੇ ਜੀ ਮੇਰੀ ਕੁੱਲ ਦਾ ਜਿਹੜਾ ਕੰਮ ਹੈ, ਹੁਣ ਤੱਕ ਵੀ ਕਾਂਸੀਪੁਰੀ ਤੇ ਨੇੜੇ ਤੇੜੇ ਵਿੱਚ ਮੇਰੀ ਕੁੱਲ ਦੇ ਜਿਹੜੇ ਲੋਕ ਨੇ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਫਿਰਦੇ ਨੇ, ਪਰ ਮੈਂ ਉਸੇ ਕੁੱਲ ਦੇ ਵਿੱਚੋਂ ਨਾਮ ਜਪਿਆ ਤੇ ਸਨਮਾਨਯੋਗ ਹੋਇਆ। ਨਾਮ ਜਪਣੇ ਕਰਕੇ ਭਾਈ ਵੱਡੇ ਹੋਈਦਾ, ਸਨਮਾਨਯੋਗ ਹੋਈਦਾ। ਮੇਰੀ ਕੋਈ ਆਪਣੀ ਪਾਇਆ, ਆਪਣੀ ਕੋਈ ਸ਼ਕਤੀ ਨਹੀਂ ਕਿ ਮੈਂ ਵੱਡਾ ਹੋਵਾਂ, ਇਹ ਨਾਮ ਦੀ ਬਰਕਤ ਹੈ ਕਿ ਨਾਮ ਨੇ ਸਾਨੂੰ ਦੁਨੀਆਂ ਦੇ ਅੰਦਰ ਪ੍ਰਗਟ ਕਰ ਦਿੱਤਾ। ਸੋ ਭਗਤ ਜਨ ਸਾਹਿਬ ਜੀ ਨੂੰ ਫਿਰ ਹੋਰ ਨਾਮ ਦੀ ਵਡਿਆਈ ਬਾਬਤ ਪੁੱਛਣਾ ਕੀਤਾ, ਭਗਤ ਜੀ ਨਾਮ ਦੀ ਕਿੰਨੀ ਕੁ ਵਡਿਆਈ ਹੈ, ਕਿਰਪਾ ਕਰਕੇ ਦੱਸੋ। ਤਾਂ ਭਗਤ ਰਵਿਦਾਸ ਸਾਹਿਬ ਜੀ ਮਲਾਰ ਰਾਗ ਦੇ ਅੰਦਰ ਪਾਵਨ ਅੰਮ੍ਰਿਤਮਈ ਬਚਨ ਉਚਾਰਦੇ ਹਨ ਜੀਓ।
1: ਹਰ ਜਪਤ ਤੇਉ ਜਨਾ ਪਦਮ ਕਵਲਾਸ ਪਤ।
0: ਸੋ ਬਚਨ ਕਰਨਾ ਕਰਦੇ ਨੇ ਹਰ ਜਪਤ ਤੇਉ ਜਨਾ। ਭਾਈ, ਜਿਹੜੇ ਜਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਨਾ, ਉਹ ਅਤਿਅੰਤ ਉੱਤਮ ਨੇ। ਕੈਸੇ ਉੱਤਮ ਨੇ? ਬਚਨ ਕਰਨਾ ਕਰਦੇ ਨੇ ਪਦਮ, ਜੋ ਕਮਲ ਦੇ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ। ਇਸੇ ਪ੍ਰਕਾਰ ਕਵਲਾਸ ਪਤ, ਜੋ ਕੈਲਾਸ਼ ਪਰਬਤ ਦਾ ਸਵਾਮੀ ਮਾਲਕ ਸ਼ਿਵ ਜੀ ਕਿਹਾ ਜਾਂਦਾ ਹੈ।
1: ਆਸ ਸਮ ਤੁਲ ਨਹੀਂ ਆਨ ਕੋ।
0: ਭਾਈ, ਨਾ ਤੇ ਬ੍ਰਹਮਾ ਜੀ ਤੇ ਨਾ ਹੀ ਸ਼ਿਵ ਜੀ ਤੇ ਨਾ ਹੀ ਤਿੰਨਾਂ ਦੇ ਬਰਾਬਰ ਹੋਰ ਕੋਈ ਸਦਰਸ਼ ਹੈ ਉਹਨਾਂ ਦੇ, ਅਸਾਂ ਨੇ ਤੁਲ ਵਿਚਾਰਿਆ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਨਾ, ਉਹਨਾਂ ਦੇ ਬਰਾਬਰ ਨਾ ਤੇ ਸ਼ਿਵ ਜੀ ਹੈ ਤੇ ਨਾ ਹੀ ਬ੍ਰਹਮਾ ਹੈ। ਕੋਈ ਵੀ ਤਿੰਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਦੇਵੀਆਂ ਤੇ ਦੇਵਤੇ ਆਪ ਮੁਕਤ ਨਹੀਂ, ਪਰ ਨਾਮ ਜਪਣ ਵਾਲਾ ਜਿਹੜਾ ਪਰਮੇਸ਼ਰ ਜੀ ਦਾ ਪਿਆਰਾ, ਉਹ ਜੀਵਨ ਕਾਲ ਦੇ ਅੰਦਰ ਹੀ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਜਿਸ ਵੇਲੇ ਮਹਾਂਪਰਲੋ ਹੁੰਦੀ ਹੈ ਤੇ ਇਸ ਵੇਲੇ ਇਹ ਜਿਹੜੇ ਸ਼ਿਵ ਜੀ ਇਤਿਆਦਕ, ਬ੍ਰਹਮਪੁਰੀਆਂ ਦੇ ਮਾਲਕ ਬ੍ਰਹਮਾ ਜੀ ਇਤਿਆਦਕ ਵੀ ਨਾਸ ਹੋ ਜਾਂਦੇ ਨੇ, ਪਰ ਜਿਹੜੇ ਪਰਮੇਸ਼ਰ ਜੀ ਦੇ ਅੰਦਰ ਮਿਲੇ ਹੋਏ ਪਰਮੇਸ਼ਰ ਜੀ ਦੇ ਸੰਤ ਨੇ, ਪਰਮੇਸ਼ਰ ਜੀ ਸੱਤ ਨੇ, ਉਹ ਵੀ ਸੱਤ ਸਰੂਪ ਵਿੱਚ ਮਿਲ ਕਰਕੇ ਸਾਥੀ ਹੋ ਜਾਂਦੇ ਨੇ, ਉਹਨਾਂ ਨੂੰ ਕਾਲ ਵੀ ਮਾਰ ਨਹੀਂ ਸਕਦਾ। ਇਸ ਪ੍ਰਕਾਰ ਆਪ ਜੀ ਬਚਨ ਕਰਨਾ ਕਰਦੇ ਨੇ, ਜਿਵੇਂ ਪੰਚਮ ਪਾਤਸ਼ਾਹ ਜੀ ਦੇ ਬਚਨ ਨੇ, ਬ੍ਰਹਮ ਗਿਆਨੀ ਕਉ ਖੋਜ ਹੈ ਮਹੇਸ਼ਵਰ। ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਭਾਈ, ਬ੍ਰਹਮ ਗਿਆਨੀ ਜੀ ਦੇ ਚਰਨ ਪੂਜਣ ਵਾਸਤੇ ਸ਼ਿਵ ਜੀ ਬ੍ਰਹਮਾ ਵੀ ਲੱਭਦੇ ਫਿਰਦੇ ਨੇ। ਕੋਈ ਬ੍ਰਹਮ ਗਿਆਨੀ ਲੱਭ ਜਾਵੇ ਤੇ ਇਸ ਦੇ ਚਰਨਾਂ ਦਾ ਪੂਜਨ ਕਰੀਏ। ਇਸ ਕਰਕੇ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਨਾ, ਕਵਲ ਦੇ ਫੁੱਲ ਦੇ ਉੱਪਰ ਪੈਦਾ ਹੋਣ ਵਾਲੇ ਬ੍ਰਹਮਾ ਜੀ ਤੇ ਕੈਲਾਸ਼ ਪਰਬਤ ਦੇ ਪਤੀ ਸਵਾਮੀ ਮਾਲਕ ਕਹੇ ਜਾਣ ਵਾਲੇ ਸ਼ਿਵ ਜੀ ਵੀ ਤਿੰਨਾਂ ਦੇ ਸਦਰਸ਼ ਨਹੀਂ? ਅਸੀਂ ਵਿਚਾਰ ਕੇ ਦੇਖੀਏ, ਨਾਮ ਦੇ ਰਸੀਏ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਜੀ ਤੋਂ ਵੀ ਵੱਡਾ ਮੁਰਾਤਬਾ ਪਾਉਂਦੇ ਹਨ। ਪਰਮੇਸ਼ਰ ਜੀ ਦੀ ਅਭੇਦ ਰੂਪੀ ਵਡਿਆਈ ਦਾ ਮੁਰਾਤਬਾ ਸਾਰਿਆਂ ਤੋਂ ਵੱਡਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਹਰ ਜਨ ਇੱਕ ਸਮਾਨ। ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਦੇ ਪਿਆਰੇ ਇੱਕ ਬਰਾਬਰ ਹੋ ਜਾਂਦੇ ਨੇ, ਅਰਥਾਤ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦਾ ਹੀ ਸਰੂਪ ਹੋ ਜਾਂਦੇ ਨੇ। ਇਸ ਕਰਕੇ ਸ਼ਿਵ ਜੀ ਬ੍ਰਹਮਾ ਵੀ ਤਿੰਨਾਂ ਦੇ ਸਦਰਸ਼ ਨਹੀਂ ਪੁੱਜਦੇ ਹਨ। ਅਸੀਂ ਵਿਚਾਰ ਕੇ ਦੇਖਿਆ ਹੈ,
1: ਇੱਕ ਹੀ ਏਕ ਅਨੇਕ ਹੋਏ ਬਿਸਥਰਿਓ।
0: ਸੋ ਮਹਾਰਾਜ, ਐਸੇ ਨਾਮ ਦੇ ਰਸੀਆਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦੇ ਪ੍ਰਥਾ ਇੱਕ ਐਸੀ ਭਾਵਨਾ ਹੁੰਦੀ ਏ। ਆਪ ਜੀ ਬਚਨ ਕਰਦੇ ਨੇ, ਭਾਈ ਉਹ ਨਿਸ਼ਚਾ ਕਰਦੇ ਨੇ, ਇੱਕੋ ਇੱਕ ਵਾਹਿਦ ਹਸਤੀ ਜੋ ਇੱਕ ਓਅੰਕਾਰ ਪਰਮੇਸ਼ਰ ਜੀ ਨੇ ਨਾ, ਉਹੀ ਉਹੀ ਬੇਅੰਤ ਸਰੂਪ ਹੋ ਕਰਕੇ ਸਾਰਿਆਂ ਸਥਾਨਾਂ ਦੇ ਅੰਦਰ ਵਿਆਪ ਰਹੇ ਹਨ। ਸਾਰਿਆਂ ਆਕਾਰਾਂ, ਸਾਰਿਆਂ ਸਰੀਰਾਂ ਦੇ ਵਿੱਚ ਆਪ ਹੀ ਪਰਮੇਸ਼ਰ ਜੀ ਨੇ ਆਪਣਾ ਵਿਸਥਾਰ ਕੀਤਾ ਹੋਇਆ ਹੈ।
1: ਆਨ ਰੇ ਆਨ ਭਰਪੂਰ ਸੋ।
0: ਸੋ ਇਸ ਪ੍ਰਕਾਰ ਆਨ ਰੇ, ਭਾਈ ਤਿਸ ਪਰਮੇਸ਼ਰ ਜੀ ਦੀ ਆਣ ਮੰਨ ਕਰਕੇ ਆਨ ਤਿਸ ਦੀ ਸ਼ਰਨ ਵਿੱਚ ਆਉਣਾ ਕਰੋ, ਜੋ ਪਰਮੇਸ਼ਰ ਜੀ ਸਰਬਤ ਸਥਾਨਾਂ ਦੇ ਅੰਦਰ ਭਰਪੂਰ ਹੋ ਰਹੇ ਨੇ, ਪਰਿਪੂਰਨ ਹੋ ਰਹੇ ਨੇ, ਵਿਆਪਕ ਸਰੂਪ ਹੋ ਰਹੇ ਨੇ। ਆਨ ਰੇ ਆਨ, ਤਿਸ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਪੈ ਜਾਣਾ ਕਰੋ ਭਾਈ, ਪੈ ਜਾਣਾ ਕਰੋ। ਆਨ ਰੇ, ਮਨ ਕਰਕੇ ਵੀ ਸ਼ਰਨ ਵਿੱਚ ਆਉਣਾ ਕਰੋ। ਆਨ ਤਨ ਕਰਕੇ ਵੀ ਸ਼ਰਨ ਵਿੱਚ ਆ ਜਾਣਾ ਕਰੋ ਜਿਹੜੇ ਪਰਮੇਸ਼ਰ ਜੀ ਸਰਬ ਵਿਆਪੀ ਰੂਪ ਹਨ ਵਿਸ਼ਰਾਮ ਦੇ ਕਰਕੇ ਬਚਨ ਕਰਦੇ ਹਨ ਜੀਓ
1: ਭਾਗਵਤ ਲਿਖਿਆ
0: ਹੇ ਭਗਤ ਸਾਹਿਬ ਜੀ ਨਾਮ ਜਪ ਕੇ ਜਿਹੜੇ ਵੱਡੇ ਹੋਏ ਨੇ ਜਿਹੜੇ ਦੁਨੀਆਂ ਦੇ ਅੰਦਰ ਸਨਮਾਨੇ ਗਏ ਉਹਨਾਂ ਦੀ ਉਦਾਹਰਣ ਦੇ ਕਰਕੇ ਸਮਝਾਓ ਕਿ ਸੱਚਮੁੱਚੀ ਨਾਮ ਜਪਣ ਵਾਲਿਆਂ ਨੂੰ ਸਨਮਾਨ ਮਿਲਦਾ ਹੈ ਤੇ ਆਪ ਜੀ ਬਚਨ ਕਰਨਾ ਕਰਦੇ ਹਨ ਜੀ ਭਾਈ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ ਭਗਤ ਨਾਮਦੇਵ ਸਾਹਿਬ ਜੀ ਦੇ ਵੱਲ ਦੇਖਣਾ ਕਰੋ ਤਾਸ ਕੀ ਤਿਸ ਦੀ ਜਿਹੜੀ ਜਾਤ ਹੈ ਜਾਤੀ ਸਵਰਨ ਜਾਤੀਆਂ ਨੇ ਕਿਹਾ ਸੀ ਅਸ਼ੂਪ ਅਸ਼ੂਹ ਹੈ ਸ਼ੂਦਰ ਹੈ ਜੇਕਰ ਇਸ ਦੇ ਨਾਲ ਹੱਥ ਵੀ ਲੱਗ ਗਿਆ ਨਾ ਪਿੱਟੇ ਜਾਵਾਂਗੇ ਇਸ਼ਨਾਨ ਦੁਬਾਰਾ ਕਰਨਾ ਪਵੇਗਾ ਜੇ ਇਸ ਦੇ ਨਾਲ ਬਸਤਰ ਵੀ ਲੱਗ ਗਿਆ ਨਾ ਬਸਤਰ ਪਿੱਟਿਆ ਜਾਵੇਗਾ ਦੁਬਾਰਾ ਧੋਣਾ ਪਵੇਗਾ ਜੇ ਤਿਸ ਦਾ ਪਰਛਾਵਾਂ ਵੀ ਆ ਗਿਆ ਨਾ ਜਪ ਤਪ ਭੰਗ ਹੋ ਜਾਵੇਗਾ ਸੰਧਿਆ ਤਰਪਣ ਗਾਇਤਰੀ ਦੁਬਾਰਾ ਕਰਨੀ ਪਵੇਗੀ ਇਸ ਪ੍ਰਕਾਰ ਸ਼ੀਪਾ ਸ਼ੀਂਬਾ ਜਾਤੀ ਦੇ ਵਿੱਚ ਹੋਏ ਹਨ ਭਗਤ ਨਾਮਦੇਵ ਸਾਹਿਬ ਜੀ ਜਿਹੜੇ ਅਸ਼ੋਹ ਸਨ ਸਵਰਨ ਜਾਤੀਆਂ ਵਾਲੇ ਪੰਡਿਤ ਜਨ ਤਿੰਨਾਂ ਨੂੰ ਅਸ਼ੋਹ ਕਹਿੰਦੇ ਸਨ ਕਿ ਉਹਨਾਂ ਦੇ ਨਾਲ ਅੰਗ ਨਾ ਲੱਗ ਜਾਵੇ ਪਿੱਟੇ ਜਾਵਾਂਗੇ
1: ਭਾਗਵਤ ਲਿਖਿਆ
0: ਫਿਰ ਜਦੋਂ ਜਿਨ੍ਹਾਂ ਦੇ ਘਰ ਦੇ ਵਿੱਚ ਭਾਗਵਤ ਪਰਮੇਸ਼ਰ ਜੀ ਦੇ ਪ੍ਰਥਾਏ ਪਰਮੇਸ਼ਰ ਜੀ ਦੇ ਗੁਣਾਂ ਦੇ ਨਾਲ ਸੰਬੰਧਿਤ ਗ੍ਰੰਥ ਲਿਖੇ ਜਾਣ ਲੱਗੇ ਜਾ ਕੇ ਭਾਗਵਤ ਲਿਖੀਐ ਜਿਸ ਭਗਤ ਨਾਮਦੇਵ ਸਾਹਿਬ ਜੀ ਦੇ ਮਸਤਕ ਦੇ ਉੱਪਰ ਪਰਮੇਸ਼ਰ ਜੀ ਨੇ ਬੰਦਗੀ ਕਰਨੇ ਦਾ ਲੇਖ ਪਾ ਦਿੱਤਾ ਜਾ ਕੇ ਭਾਗਵਤ ਲਿਖੀਐ ਜਿਸ ਪਰਮੇਸ਼ਰ ਜੀ ਦੀ ਬੰਦਗੀ ਕਰਦਿਆਂ ਭਗਤ ਨਾਮਦੇਵ ਸਾਹਿਬ ਜੀ ਨੂੰ ਜਦੋਂ ਦੇਖਿਆ ਗਿਆ
1: ਨਹੀਂ ਦੇਖਿਆ
0: ਤੇ ਭਾਈ ਇਸ ਭਗਤ ਨਾਮਦੇਵ ਸਾਹਿਬ ਜੀ ਨੇ ਕਿਸੇ ਹੋਰ ਵੱਲ ਨਹੀਂ ਦੇਖਿਆ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਲਿਖਿਆ ਹਿਰਦੇ ਦੇ ਵਿੱਚ ਲਿਖ ਲੈਣਾ ਕੀਤਾ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਤੇ ਸੰਸਾਰ ਦੇ ਅੰਦਰ ਪ੍ਰਗਟ ਹੋ ਗਏ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ ਜਿਸ ਨੂੰ ਕਹਿੰਦੇ ਸਨ ਇਹ ਸ਼ੀਬਾ ਅੱਧੀ ਕੌਂਡੀ ਦਾ ਏ ਅੰਮ੍ਰਿਤ ਨਾਮ ਨੂੰ ਜਪ ਕਰਕੇ ਲੱਖਾਂ ਦੇ ਹੋ ਗਏ ਕੀਮਤੀ ਅਮੁੱਲਕ ਹੋ ਗਏ ਜਿਸ ਵੇਲੇ ਹੋਰ ਕਿਸੇ ਵੱਲ ਤੱਕਿਆ ਹੀ ਨਹੀਂ ਇੱਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਹਿਰਦੇ ਦੇ ਵਿੱਚ ਤੇ ਪ੍ਰਤੱਖ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ
1: ਜਾਤ ਆਸ਼ੋਪ ਸ਼ੀਪਾ
0: ਇਸ ਭਗਤ ਨਾਮਦੇਵ ਸਾਹਿਬ ਜੀ ਦੀ ਜਿਹੜੀ ਸਵਰਨ ਜਾਤੀਆਂ ਵੱਲੋਂ ਘੜੀ ਹੋਈ ਜਾਤੀ ਸੀ ਨਾ ਉਹ ਅਸ਼ੋਹ ਸੀ ਸ਼ੀਂਬਾ ਕਹਿੰਦੇ ਸਨ ਅਸ਼ੋਹ ਰਹੋ ਸ਼ੂ ਨਾ ਜਾਵੇ ਨਹੀਂ ਤੇ ਭਿੱਟੇ ਜਾਵਾਂਗੇ ਪਰ ਜਦੋਂ ਨਾਮ ਜਪਿਆ ਤੇ ਸਨਮਾਨ ਯੋਗ ਹੋ ਗਏ
1: ਵਿਆਸ ਮਹ ਲੇਖਿਆ ਸਨਕ ਮਹ ਪੇਖਿਆ
0: ਕਹਿਣ ਲੱਗੇ ਜੀ ਤੁਸੀਂ ਹੁਣ ਦੇ ਭਗਤਾਂ ਦਾ ਪ੍ਰਮਾਣ ਦੇ ਰਹੇ ਹੋ ਕਿ ਇਹ ਅੱਜ ਹੀ ਨਾਮ ਜਪ ਕੇ ਭਗਤ ਜਨ ਸਨਮਾਨ ਹੋਏ ਯੋਗ ਹੋਏ ਨੇ ਜਾਂ ਨਾਮ ਦੀ ਮਹਾਨਤਾ ਕਿਧਰੇ ਪਹਿਲਾਂ ਵੀ ਹੈ ਤੇ ਆਪ ਜੀਆਂ ਨੇ ਬਚਨ ਕੀਤਾ ਭਾਈ ਰਿਖੀ ਵੇਦ ਵਿਆਸ ਨੂੰ ਤੇ ਤੁਸੀਂ ਮੰਨਦੇ ਹੀ ਹੋ ਨਾ ਕਿਉਂਕਿ ਪੁਰਾਣਿਕ ਮਤ ਦੇ ਅਨੁਸਾਰ ਅਥਵਾ ਸਨਾਤਨ ਮਤ ਦੇ ਵਿੱਚ ਵੇਦ ਵਿਆਸ ਜੀ ਨੂੰ 18 ਪੁਰਾਣਾਂ ਦੇ ਕਰਤਾ ਮੰਨਿਆ ਗਿਆ ਕਿ 18 ਪੁਰਾਣ ਵੇਦ ਵਿਆਸ ਜੀ ਨੇ ਲਿਖੇ ਨੇ ਉਹਨਾਂ ਨੂੰ ਮਹਾਂਗਿਆਨੀ ਹੋ ਕਰਕੇ ਭਗਵਾਨ ਵੇਦ ਵਿਆਸ ਕਹਿੰਦੇ ਨੇ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ ਭਗਤ ਜੀ ਕਹਿਣਾ ਕਰਦੇ ਨੇ ਇਹ ਬ੍ਰਾਹਮਣ ਜਨੋ ਵੇਦ ਵਿਆਸ ਨੂੰ ਤੇ ਤੁਸੀਂ ਭਗਵਾਨ ਰੂਪ ਕਰਕੇ ਜਾਣਦੇ ਹੋ ਨਾ ਵਿਆਸ ਮਹਿ ਲਿਖੀਐ ਜਿਹੜੇ ਵਿਆਸ ਜੀ ਦੇ ਰਚਿਤ 18 ਪੁਰਾਣ ਨੇ ਨਾ ਉਹਨਾਂ ਦੇ ਵਿੱਚ ਵੀ ਅੰਮ੍ਰਿਤ ਨਾਮ ਦੀ ਮਹਾਨਤਾ ਹੀ ਉਹਨਾਂ ਨੇ ਲਿਖੀ ਹੈ ਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਤਿਆਦਿਕ ਬ੍ਰਹਮਾ ਦੇ ਪੁੱਤਰਾਂ ਨੇ ਜੋ ਸਨਕ ਸੰਗਤਾ ਲਿਖੀ ਹੈ ਨਾ ਉਹਨਾਂ ਗ੍ਰੰਥਾਂ ਦੇ ਵਿੱਚ ਵੀ ਅੰਮ੍ਰਿਤ ਨਾਮ ਦੀ ਹੀ ਮਹਾਨਤਾ ਪੇਖੀ ਹੈ ਵੇਖੀ ਜਾਂਦੀ ਹੈ
1: ਭਾਈ
0: ਜਿਹੜੀ ਨਾਮ ਦੀ ਮਾਨਤਾ ਏ ਨਾਮ ਦੀ ਮਹਾਨਤਾ ਏ ਉਹ ਤੇ ਸੱਤਾਂ ਦੀਪਾਂ ਦੇ ਅੰਦਰ ਪ੍ਰਸਿੱਧ ਹੈ ਕੱਲੀ ਕਾਂਸੀਪੁਰੀ ਦੀ ਗੱਲ ਥੋੜਾ ਹੈ ਕਿ ਇੱਥੇ ਕਹਿ ਦਿੱਤਾ ਭਗਤ ਨਾਮਦੇਵ ਜੀ ਦੀ ਵਡਿਆਈ ਹੈ ਸੱਤਾਂ ਦੀਪਾਂ ਵਿੱਚ ਕਿਧਰੇ ਵੀ ਚਲੇ ਜਾਓ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਦੇ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਵੋ ਰਿਖੀ ਵੇਦ ਵਿਆਸ ਜੀ ਦੇ 18 ਪੁਰਾਣਾਂ ਨੂੰ ਪੜ੍ਹ ਕੇ ਦੇਖ ਲਵੋ ਨਾਮ ਦੀ ਮਹਾਨਤਾ ਹੀ ਸਭਨਾ ਦੇ

ਵੀ ਹੈ ਤੇ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ। ਇਹ ਜਿਹੜੀ ਨਾਮ ਦੀ ਮਾਨਤਾ ਇਹ ਸਾਰਿਆਂ ਦੇ ਅੰਦਰ ਹੀ ਹੈ। ਮਹਾਰਾਜ ਕਿਸੇ ਮੁਸਲਮਾਨ ਦੀ ਉਦਾਹਰਣ ਦੇ ਕਰਕੇ ਵੀ ਸਮਝਾਓ ਤੇ ਆਪ ਜੀ ਬਚਨ ਕਹਿਣਾ ਕਰਦੇ ਨੇ। ਭਗਤ ਰਵਿਦਾਸ ਸਾਹਿਬ ਜੀ ਭਾਈ ਭਗਤ ਕਬੀਰ ਸਾਹਿਬ ਜੀ ਵੱਲ ਦੇਖ ਲਓ, ਇਹ ਮੁਸਲਮਾਨ ਧਰਮ ਦੇ ਵਿੱਚੋਂ ਜੁਲਾਹਾ ਜਾਤੀ ਦੇ ਹੋਏ ਨੇ। ਜਾ ਕੇ ਈਦ ਬਕਰੀਦ ਕੁਲ ਗਊ ਰੇ ਵੱਧ ਕਰੇ, ਜਿਨ੍ਹਾਂ ਦੀ ਕੁਲ ਦੇ ਵਿੱਚ ਜਿਨ੍ਹਾਂ ਦੇ ਪਿਤਾ ਦਾਦਾ ਜੀ ਜਦੋਂ ਈਦ ਆਉਂਦੀ ਸੀ ਫਿਰ ਬੱਕਰਿਆਂ ਨੂੰ ਮਾਰਿਆ ਕਰਦੇ ਸਨ, ਜਦੋਂ ਬਕਰੀਦ ਆਉਂਦੀ ਸੀ ਫਿਰ ਗਊ ਦਾ ਵੱਧ ਕਰਿਆ ਕਰਦੇ ਸਨ, ਗਊ ਘਾਤ ਕਰਦੇ ਸਨ। ਅਰਬੀ ਭਾਸ਼ਾ ਦੇ ਵਿੱਚ ਸਾਧ ਸੰਗਤ ਜੀ ਬਕਰੀਦ ਦਾ ਨਾਮ ਗਊ ਦਾ ਹੈ, ਤੇ ਬਕਰੀਦ ਜਿਸ ਦਿਨ ਗਊਆਂ ਦਾ ਕਤਲ ਕੀਤਾ ਜਾਵੇ। ਮੁਸਲਮਾਨ 40 ਰੋਜ਼ੇ ਰੱਖਦੇ ਨੇ, ਜਦੋਂ 40 ਦਿਨ ਰੋਜ਼ੇ ਰੱਖਣ ਤੇ 40ਵੇਂ ਦਿਨ ਰੋਜ਼ੇ ਸਮਾਪਤ ਹੁੰਦੇ ਨੇ ਨਾ, ਫਿਰ ਚੰਦ ਦੇ ਦਰਸ਼ਨ ਕਰਕੇ ਬੱਕਰੇ ਮਾਰ ਕੇ ਖਾਂਦੇ ਨੇ, ਉਸ ਨੂੰ ਉਹ ਈਦ ਕਿਹਾ ਜਾਂਦਾ। ਜਿਸ ਦਿਨ ਇਹਨਾਂ ਦੇ ਪਾਵਨ ਪੂਜਨੀਕ ਵੱਡੇ ਭਾਰੀ ਅਸਥਾਨ ਮੱਕੇ ਦੀ ਜ਼ਿਆਰਤ ਦਾ ਦਿਨ ਹੁੰਦਾ ਨਾ, ਉਹ ਦਿਨ ਸਾਲ ਵਿੱਚ ਇੱਕ ਵਾਰ ਆਉਂਦਾ, ਉਸ ਦਿਨ ਫਿਰ ਗਊਆਂ ਦੀ ਕੁਰਬਾਨੀ ਦਿੰਦੇ ਨੇ, ਗਊਆਂ ਨੂੰ ਮਾਰਦੇ ਨੇ। ਇਸ ਪ੍ਰਕਾਰ ਮੰਨਿਆ ਜਾਂਦਾ ਜਿਹੜੇ ਹਿੰਦੂ ਲੋਕ ਸਨ ਉਹ ਢੱਗੇ ਦੀ ਅਰਥਾਤ ਸਾਨ ਦੀ ਬਲ ਦੀ ਪੂਜਾ ਕਰਦੇ ਸਨ। ਮੁਹੰਮਦ ਸਾਹਿਬ ਨੇ ਦੇਖ ਲਿਆ, ਕਹਿਣ ਲੱਗੇ ਪੂਜਾ ਤਾਂ ਖੁਦਾ ਦੀ ਬਣਦੀ ਏ, ਕਿਸੇ ਪਸ਼ੂ ਦੀ ਪੂਜਾ ਥੋੜ੍ਹੀ ਕਰਨੀ ਹੈ, ਇਹ ਪਸ਼ੂ ਨੂੰ ਰੱਬ ਬਣਾਈ ਬੈਠੇ ਨੇ, ਪਸ਼ੂ ਦੀ ਬਲੀ ਦੇ ਦਿਓ, ਪਸ਼ੂ ਰੱਬ ਨਹੀਂ। ਉਸ ਵੇਲੇ ਫਿਰ ਢੱਠੇ ਦੀ ਮਾਲਵੇ ਵਿੱਚ ਢੱਠਾ ਕਹਿੰਦੇ ਨੇ, ਮਾਝੇ ਵਿੱਚ ਢੱਗਾ ਕਹਿੰਦੇ ਨੇ, ਆਮ ਕਰਕੇ ਸਾਨ ਕਹਿੰਦੇ ਨੇ ਬਲਦ ਨੂੰ। ਇਸ ਪ੍ਰਕਾਰ ਮੁਹੰਮਦ ਸਾਹਿਬ ਦੇ ਕਹਿਣ ਦੇ ਨਾਲ ਕੁਰਬਾਨ ਕਰ ਦਿੱਤਾ ਗਿਆ ਸੀ, ਬਲਦ ਨੂੰ ਮਾਰ ਦਿੱਤਾ ਗਿਆ ਸੀ। ਇਹਨਾਂ ਨੇ ਖੁਦਾ ਦੇ ਬਰਾਬਰ ਰੱਬ ਦੇ ਬਰਾਬਰ ਬਲਦ ਨੂੰ ਕਹਿ ਕਰਕੇ ਪੂਜਿਆ, ਇਸ ਬਲਦ ਨੂੰ ਮਾਰ ਦੇਣਾ ਕਰੋ, ਕੁਰਬਾਨੀ ਦੇ ਦਿਓ ਇਸ ਦੀ। ਇਸ ਪ੍ਰਕਾਰ ਇਸਲਾਮ ਮਤ ਦੇ ਅੰਦਰ ਬਲਦਾਂ ਦੀ ਅਤੇ ਫਿਰ ਗਊਆਂ ਦੀ ਕੁਰਬਾਨੀ ਦਿੱਤੀ ਜਾਣ ਲੱਗੀ। ਬਕਰੀਦ ਵਾਲੇ ਦਿਨ ਬਲਦਾਂ ਨੂੰ, ਗਊਆਂ ਨੂੰ, ਢੱਠਿਆਂ ਨੂੰ, ਢੱਗਿਆਂ ਨੂੰ, ਸਾਨ੍ਹਾਂ ਨੂੰ ਮਾਰ ਕਰਕੇ ਖਾਂਦੇ ਨੇ। ਇਸ ਪ੍ਰਕਾਰ ਸੋ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਜੀਆਂ ਦੇ ਪਾਸੋਂ ਲਿਖਵਾ ਰਹੇ ਨੇ, ਜੋ ਚਰਚਾ ਕੀਤੀ ਹੈ ਭਗਤ ਰਵਿਦਾਸ ਸਾਹਿਬ ਜੀਆਂ ਨੇ। ਭਗਤ ਜੀ ਬਚਨ ਕਰਦੇ ਨੇ, ਬ੍ਰਾਹਮਣ ਜਨੋ ਦੇਖ ਲਓ, ਜਾ ਕੇ ਈਦ ਜਿਨ੍ਹਾਂ ਦੀ ਕੁੱਲ ਦੇ ਵਿੱਚ ਈਦ ਵਾਲੇ ਦਿਨ ਬੱਕਰੇ ਮਾਰੇ ਜਾਂਦੇ ਸਨ, ਇਸੇ ਦਿਨ ਬਕਰੀਦ ਕੁੱਲ ਗਊਰੇ ਵੱਧ ਕਰ ਹੈ। ਤੇ ਜਦੋਂ ਬਕਰੀਦ ਦਾ ਦਿਨ ਆਉਂਦਾ ਸੀ, ਜਿਨ੍ਹਾਂ ਦੀ ਕੁੱਲ ਦੇ ਅੰਦਰ ਗਊਆਂ ਮਾਰੀਆਂ ਜਾਂਦੀਆਂ ਸਨ, ਕਤਲ ਕੀਤੀਆਂ

0: ਨੂੰ ਆਪਣੇ ਪੀਰ ਪੂਜਨੀਕ ਮੰਨਦੇ ਨੇ ਕਿ ਮੁਹੰਮਦ ਸਾਹਿਬ ਦੀ ਕੁੱਲ ਦੇ ਵਿੱਚੋਂ ਸ਼ਹਿਜ਼ਾਦੇ ਹੋਏ ਨੇ ਜਿਹੜੇ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਸੋ ਉਹਨਾਂ ਸ਼ਹੀਦਾਂ ਨੂੰ ਆਪਣੇ ਪੀਰ ਆਪਣੇ ਪੂਜਨੀਕ ਕਰਕੇ ਮੰਨਿਆ ਕਰਦੇ ਸਨ।
1: ਬਾਪ ਵੈਸੀ ਕਰੀ ਪੂਤ ਐਸੀ ਸਰੀ।
0: ਜਿਸ ਭਗਤ ਕਬੀਰ ਸਾਹਿਬ ਜੀ ਦੇ ਬਾਪ ਪਿਤਾ ਜੀ ਨੂਰੀ ਜੀ ਤੇ ਇਸ ਪ੍ਰਕਾਰ ਕਰਿਆ ਕਰਦੇ ਸਨ ਕਿ ਗਊਆ ਕਤਲ ਕਰਿਆ ਕਰਦੇ ਸਨ, ਬੱਕਰਿਆਂ ਨੂੰ ਮਾਰਿਆ ਕਰਦੇ ਸਨ, ਬਾਪ ਨੇ ਤੇ ਐਸੀ ਕਰਨੀ ਕੀਤੀ ਸੀ। ਭੂਤ ਵੈਸੀ ਸਰੀ, ਪਰ ਉਹਨਾਂ ਦੇ ਪੁੱਤਰ ਭਗਤ ਕਬੀਰ ਸਾਹਿਬ ਜੀ ਦੇ ਪਾਸੋਂ ਵੈਸੀ ਇਸ ਪ੍ਰਕਾਰ ਬਣ ਆਈ, ਉਹਨਾਂ ਨੇ ਗਊ ਹੱਤਿਆ ਰੋਕ ਦਿੱਤੀ। ਕਹਿਣ ਲੱਗੇ ਭਾਈ ਗਊ ਹੱਤਿਆ ਨਹੀਂ ਕਰਨੀ, ਨਾਮ ਜਪਣਾ। ਜਦੋਂ ਭਗਤ ਕਬੀਰ ਸਾਹਿਬ ਜੀ 18 ਸਾਲਾਂ ਦੇ ਹੋਏ ਨਾ, ਆਪ ਜੀ ਦੇ ਪਿਤਾ ਚਾਚੇ ਨੂੰ ਸਾਰੀ ਬਰਾਦਰੀ ਨੇ ਆਖਿਆ ਹੁਣ ਇਹਨਾਂ ਦੀ ਸੁੰਨਤ ਕਰੋ। ਅਤੇ ਜਿਸ ਵੇਲੇ ਸੁੰਨਤ ਕਰਨੇ ਦਾ ਸਮਾਂ ਹੋਇਆ, ਗਊ ਲਿਆਂਦੀ ਗਈ, ਗਊ ਮਾਰੀ ਜਾਵੇਗੀ, ਸੁੰਨਤ ਕੀਤੀ ਜਾਵੇਗੀ, ਪਰ ਭਗਤ ਕਬੀਰ ਸਾਹਿਬ ਜੀ ਨੇ ਸੁੰਨਤ ਕਰਨੇ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਹਿ ਦਿੱਤਾ ਗਊ ਛੱਡ ਦਿਓ, ਗਊ ਕਤਲ ਨਹੀਂ ਕਰਨ ਦੇਵਾਂਗਾ। ਸਾਰੀ ਬਿਰਾਦਰੀ ਇੱਕ ਤਰਫ ਅਤੇ ਭਗਤ ਕਬੀਰ ਜੀ ਇਕੱਲੇ ਇੱਕ ਤਰਫ, ਤਾਂ ਵੀ ਗਊ ਕਤਲ ਨਹੀਂ ਸੀ ਹੋਣ ਦਿੱਤੀ। ਜਿਸ ਵੇਲੇ ਆਪ ਜੀ ਦੇ ਵਿਆਹ ਦਾ ਸਮਾਂ ਹੋਇਆ ਨਾ, ਅਤੇ ਇਸ ਵੇਲੇ ਵੀ ਗਊ ਲਿਆਂਦੀ ਗਈ ਜੀ, ਗਊ ਕੁਰਬਾਨ ਕੀਤੀ ਜਾਵੇਗੀ, ਗਊ ਦਾ ਮਾਸ ਵੰਡਿਆ ਜਾਵੇਗਾ। ਕਿਉਂਕਿ ਜਿਸ ਵੇਲੇ ਗਊ ਨੂੰ ਮਾਰਦੇ ਨੇ ਨਾ, ਅਤੇ ਇੱਕ ਹਿੱਸਾ ਜਿਹੜਾ ਉਹ ਸਾਧ ਸੰਗਤ ਜੀ ਇਸ ਪ੍ਰਕਾਰ ਗਰੀਬਾਂ ਨੂੰ ਦਾਨ ਵਾਸਤੇ ਦਿੰਦੇ ਨੇ, ਇੱਕ ਹਿੱਸਾ ਆਪਣੇ ਵੱਡਿਆਂ ਨੂੰ ਦਿੰਦੇ ਨੇ, ਅਤੇ ਤੀਜਾ ਹਿੱਸਾ ਆਪਣੇ ਘਰ ਦੇ ਵਿੱਚ ਵਰਤਿਆ ਕਰਦੇ ਸਨ। ਭਗਤ ਕਬੀਰ ਸਾਹਿਬ ਜੀ ਨੇ ਮਨ੍ਹਾ ਕਰ ਦਿੱਤਾ, ਕਹਿਣ ਲੱਗੇ ਜੇ ਗਊ ਕਤਲ ਕੀਤੀ ਮੈਂ ਵਿਆਹ ਹੀ ਨਹੀਂ ਕਰਾਉਣਾ, ਵਿਆਹ ਤਾਂ ਕਰਵਾਵਾਂਗੇ ਜੇ ਗਊ ਕਤਲ ਨਹੀਂ ਕਰੋਗੇ, ਗਊ ਦਾਨ ਦੇ ਦਿਓ ਬ੍ਰਾਹਮਣਾਂ ਨੂੰ। ਗਊ ਦਾਨ ਦਵਾ ਦਿੱਤੀ। ਉੱਧਰ ਆਪਣੀ ਘਰਵਾਲੀ ਸਾਡੇ ਸਨਮਾਨਯੋਗ ਮਾਤਾ ਲੋਈ ਜੀ ਦੇ ਘਰ ਵਿਖੇ ਸੁਨੇਹਾ ਭੇਜ ਦਿੱਤਾ, ਕਹਿਣ ਲੱਗੇ ਮੈਂ ਵਿਆਹੁਣੀ ਤਾਂ ਆਉਣਾ ਜੇ ਗਊ ਕਤਲ ਨਹੀਂ ਕਰੋਗੇ, ਜੇ ਗਊ ਕਤਲ ਕੀਤੀ ਮੈਂ ਤੁਹਾਡੀ ਲੜਕੀ ਦਾ ਰਿਸ਼ਤਾ ਹੀ ਛੱਡ ਦਿਆਂਗਾ, ਮੈਂ ਨਹੀਂ ਵਿਆਹ ਕਰਾਉਣਾ। ਫਿਰ ਉਹਨਾਂ ਨੇ ਵੀ ਗਊ ਬ੍ਰਾਹਮਣਾਂ ਨੂੰ ਦਾਨ ਦੇ ਦਿੱਤੀ। ਬਚਨ ਕਰਨਾ ਕਰਦੇ ਨੇ ਜਿਨ੍ਹਾਂ ਦੇ ਬਾਪ ਦਾਦਾ ਤੇ ਇਵੇਂ ਕਰਦੇ ਗਊ ਹੱਤਿਆ ਕਰਦੇ ਸਨ। ਦੇਖੋ ਭਗਤ ਕਬੀਰ ਸਾਹਿਬ ਜੀਆਂ ਦੇ ਪਾਸੋਂ ਐਸੀ ਬਣ ਆਈ, ਉਹਨਾਂ ਨੇ ਗਊ ਹੱਤਿਆ ਰੋਕ ਦੇਣਾ ਕੀਤੀ।
1: ਤਿਹੋਰੇ ਲੋਕ ਪ੍ਰਸਿੱਧ ਕਬੀਰਾ।
0: ਤਿਹੋਰੇ, ਇਸ ਪ੍ਰਕਾਰ ਉਹ ਜਿਹੜੇ ਭਗਤ ਕਬੀਰ ਸਾਹਿਬ ਜੀ ਤੇ ਨੇ ਨਾ, ਰੇਹੇ ਭਾਈ ਸੁਣਨਾ ਕਰੋ, ਲੋਕ ਸਾਰੀ ਦੁਨੀਆਂ ਦੇ ਅੰਦਰ ਪ੍ਰਸਿੱਧ ਹੋ ਗਏ ਕਿ ਭਗਤ ਕਬੀਰ ਸਾਹਿਬ ਜੀ ਵੱਡੇ ਭਗਤ ਨੇ ਜੋ ਇਸਲਾਮ ਮਤ ਦੀ ਸ਼ਰ੍ਹਾਂ ਨੂੰ ਨਹੀਂ ਮੰਨਦੇ ਅਤੇ ਰਾਮ ਰਾਮ ਨਾਮ ਜਪਣਾ ਕੀਤਾ। ਭਾਵੇਂ ਤਿੰਨਾਂ ਦੀ ਮਾਤਾ ਨੇ ਵੀ ਵਰਜਨਾ ਕੀਤਾ ਸੀ ਕਿ ਸਾਡੀ ਕੁਲ ਦੇ ਅੰਦਰ ਵੱਡੇ ਵਡੇਰੇ ਸਾਰੇ ਖੁਦਾ ਖੁਦਾ ਕਹਿੰਦੇ ਨੇ, ਹਮਰੀ ਕੁਲ ਕੌਣ ਨੇ ਰਾਮ ਕਹੇ ਹੋ, ਸਾਡੀ ਕੁਲ ਵਿੱਚ ਕਿਸ ਨੇ ਰਾਮ ਕਿਹਾ, ਕਦੇ ਕਿਸੇ ਨੇ ਰਾਮ ਨਹੀਂ ਜਪਿਆ, ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਜਦੋਂ ਤੋਂ ਇਸ ਨਪੁੱਤੇ ਨੇ ਮਾਲਾ ਫੜ ਲਈ ਕੋਈ ਸੁਖੀ ਨਹੀਂ ਲਿਆ, ਇਹ ਵੱਖਰੀ ਮਰਿਆਦਾ ਚਲਾ ਬੈਠੇ, ਰਾਮ ਰਾਮ ਜਪੀ ਜਾਂਦੇ ਨੇ। ਅਤੇ ਭਗਤ ਰਵਿਦਾਸ ਜੀ ਕਹਿਣਾ ਕਰਦੇ ਨੇ, ਵੇਖੋ ਇਸਲਾਮ ਮਤ ਦੇ ਵਿੱਚੋਂ ਜੁਲਾਹਾ ਜਾਤੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਹੋਏ ਨੇ, ਇਹਨਾਂ ਨੂੰ ਸ਼ੂਦਰ ਕਹਿੰਦੇ ਸਨ, ਪੰਡਿਤ ਬ੍ਰਾਹਮਣ, ਦੁਰਕਾਰਨ ਦਾ ਨੀਵੇਂ ਦਿਖਾਉਣ ਦਾ ਯਤਨ ਹਰ ਵੇਲੇ ਕੀਤਾ, ਪਰ ਤਿੰਨਾਂ ਹੀ ਲੋਕਾਂ ਦੇ ਵਿੱਚ ਉਹ ਭਗਤ ਕਬੀਰ ਸਾਹਿਬ ਜੀ ਪ੍ਰਸਿੱਧ ਹੋ ਗਏ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ। ਭਾਈ ਇਹ ਅੰਮ੍ਰਿਤ ਨਾਮ ਦੀ ਵਡਿਆਈ ਹੈ। ਇਸੇ ਪ੍ਰਕਾਰ ਬਚਨ ਆਉਂਦਾ, ਭਗਤ ਕਬੀਰ ਸਾਹਿਬ ਜੀਆਂ ਨੇ ਨਾਮ ਦਾ ਉਪਦੇਸ਼ ਦੇ ਕਰਕੇ 9 ਕਰੋੜ ਪ੍ਰਾਣੀਆਂ ਦਾ ਭਲਾ ਕੀਤਾ ਸੀ। ਐਸੇ ਭਗਤ ਕਬੀਰ ਜੀ ਨੇ ਜਿਹੜੇ ਭਗਤ ਕਬੀਰ ਜੀ ਤਿੰਨਾਂ ਹੀ ਲੋਕਾਂ ਦੇ ਅੰਦਰ ਪ੍ਰਸਿੱਧ ਹੋਏ ਹਨ।
1: ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢੋਵੰਤ ਫਿਰਹੇ।
0: ਤੇ ਇਸ ਵੇਲੇ ਜਿਹੜੇ ਪੰਡਿਤ ਸਨ ਨਾ, ਮਰਿਆਦਾ ਵਾਲੇ, ਆਚਾਰ ਵਾਲੇ, 6 ਸ਼ਾਸਤਰਾਂ ਨੂੰ ਇਸੇ ਪ੍ਰਕਾਰ ਪੜ੍ਹਨ ਵਾਲੇ ਸ਼ਾਸਤਰੀ ਤੇ 4 ਵੇਦਾਂ ਨੂੰ ਪੜ੍ਹਨ ਵਾਲੇ ਵੇਦੀ, ਭਗਤ ਰਵਿਦਾਸ ਸਾਹਿਬ ਜੀਆਂ ਨੂੰ ਵੱਡੇ ਜਾਣ ਕਰਕੇ ਪੈਰੀਂ ਪੈ ਗਏ। ਤੇ ਭਗਤ ਰਵਿਦਾਸ ਸਾਹਿਬ ਜੀ ਕਹਿਣਾ ਕਰਦੇ ਨੇ, ਜਾ ਕੇ ਜਿਸ ਮੇਰੀ ਕੁਟੰਬ ਕੇ ਮੇਰੇ ਪਰਿਵਾਰ ਦੇ ਢੇਡ, ਜਿਹੜੇ ਭਾਈ ਚਮਿਆਰ ਨੇ ਨਾ ਹੁਣ ਤੱਕ ਵੀ, ਸਭ ਢੋਰ ਢਵੰਤੇ ਢੋਰ ਢਵੰਤ ਫਿਰੇ, ਸਾਰੇ ਹੁਣ ਤੱਕ ਵੀ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਫਿਰਦੇ ਹਨ।
1: ਬਨਾਰਸੀ ਆਸ ਪਾਸਾ।
0: ਤੇ ਭਗਤ ਰਵਿਦਾਸ ਸਾਹਿਬ ਜੀ ਨੇ ਉਸ ਸਮੇਂ ਬਚਨ ਕੀਤਾ, ਕਹਿੰਦੇ ਅੱਜ ਉਹ ਅੱਜ ਤੱਕ ਵੀ ਹੁਣ ਤੱਕ ਵੀ ਬਨਾਰਸ ਸ਼ਹਿਰ ਦੇ ਆਸ ਪਾਸ ਸਾਡੀ ਕੁੱਲ ਦੇ ਜਿਹੜੇ ਵੱਡੇ ਤੇ ਹੋਰ ਲੋਕ ਨੇ, ਮਰੇ ਹੋਏ ਪਸ਼ੂਆਂ ਨੂੰ ਵੀ ਢੋਂਦੇ ਫਿਰਦੇ ਹਨ।
1: ਆਚਾਰ ਸਹਿਤ ਵਿਪਰ ਕਰ ਹੈ ਡੰਡੋਤ।
0: ਤੇ ਬਚਨ ਕਰਦੇ ਨੇ, ਤਿੰਨ ਧਨ ਹੈ ਉਹਨਾਂ ਦਾ ਹੀ ਮੈਂ ਪੁੱਤਰ ਹਾਂ ਨਾ, ਤਿੰਨ ਧਨ ਹੈ ਉਹਨਾਂ ਦੀ ਹੀ ਮੈਂ ਕੁੱਲ ਦੇ ਵਿੱਚੋਂ ਹਾਂ ਨਾ। ਆਚਾਰ ਸਹਿਤ ਵਿਪਰ ਕਰ ਹੈ ਡੰਡੋਤ, ਹੇ ਪੰਡਿਤ ਜਨੋ, ਹੇ ਵਿਦਵਾਨ ਜਨੋ, ਤੁਸੀਂ ਆਚਾਰ ਵਾਲੇ ਹੋ, ਜਿਹੜੇ ਵੇਦ ਵਿਦਿਆ ਅਥਵਾ ਸ਼ਾਸਤਰ ਮਰਿਆਦਾ ਅਨੁਸਾਰ 6 ਕਰਮ ਬ੍ਰਾਹਮਣ ਨੂੰ ਕਹੇ, ਤੁਸੀਂ 6 ਦੇ 6 ਕਰਨ ਵਾਲੇ ਹੋ। ਜੱਗ ਕਰਨੇ ਤੇ ਜੱਗ ਕਰਾਉਣੇ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦਾਨ ਦੇਣਾ ਤੇ ਲੈਣਾ, ਇਹ ਛੇ ਕਰਮ ਬ੍ਰਾਹਮਣ ਦੇ ਕਹੇ ਨੇ। ਹੇ ਬ੍ਰਾਹਮਣ ਜਨੋ, ਛੇ ਕਰਮਾਂ ਦੇ ਆਚਾਰ ਦੇ ਸਹਿਤ ਹੋ ਤੁਸੀਂ, ਫਿਰ ਤੁਸੀਂ ਵਿਪਰ ਉੱਚੀ ਜਾਤੀ ਦੇ ਬ੍ਰਾਹਮਣ ਹੋ। ਹੁਣ ਆ ਕਰਕੇ ਮੇਰੇ ਚਰਨਾਂ ਤੇ ਡੰਡਾਵਤ ਵੰਦਨਾ ਕਰਦੇ ਹੋ।
1: ਰਵਿਦਾਸ ਦਾਸਾਨ ਦਾਸਾ
0: ਤੇ ਬਚਨ ਕਰਦੇ ਨੇ, ਤਿੰਨ ਤਨ ਹੈ ਜਿਹੜੇ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਫਿਰਦੇ ਨੇ ਨਾ, ਮੈਂ ਤਿੰਨਾਂ ਦਾ ਪੁੱਤਰ ਹਾਂ, ਸਪੁੱਤਰ ਮੈਂ ਉਹਨਾਂ ਦਾ ਹੀ ਹਾਂ, ਪਰ ਇਹ ਮੇਰੀ ਕੋਈ ਵਡਿਆਈ ਨਹੀਂ। ਰਵਿਦਾਸ ਭਗਤ ਜੀ ਕਹਿਣਾ ਕਰਦੇ ਨੇ, ਦਾਸਾਨ ਦਾਸਾ, ਮੈਂ ਤੇ ਪਰਮੇਸ਼ਰ ਜੀ ਦੇ ਦਾਸਾਂ ਦਾ ਦਾਸ ਹਾਂ ਜਿਹੜੇ ਨਾਮ ਦੇ ਰਸੀਏ ਨੇ, ਪਰ ਇਹ ਨਾਮ ਦੀ ਪ੍ਰਧਾਨਤਾ ਐਸੀ ਹੈ, ਮੈਂ ਉਸ ਕੁਲ ਚੋਂ ਹਾਂ ਜਿਸ ਕੁਲ ਦੇ ਪੁਰਖ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਫਿਰਦੇ ਨੇ, ਪਰ ਆਚਾਰ ਦੇ ਸਹਿਤ ਪੰਡਿਤ ਜਨੋ, ਤੁਸੀਂ ਮੇਰੇ ਚਰਨਾਂ 'ਤੇ ਅੱਜ ਮੱਥੇ ਟੇਕਦੇ ਹੋ, ਇਹ ਨਾਮ ਦੀ ਵਡਿਆਈ ਹੈ। ਇਹ ਕੋਈ ਮੇਰੀ ਵਡਿਆਈ ਥੋੜ੍ਹਾ ਜੋ ਤੁਸੀਂ ਨਮਸਕਾਰਾਂ ਕਰਦੇ ਹੋ, ਇਹ ਨਾਮ ਦੀ ਵਡਿਆਈ ਹੈ। ਨਾਮ ਦਾ ਰਸੀਆ ਕਿਸੇ ਵੀ ਕੁੱਲ ਜਾਤ ਦੇ ਵਿੱਚ ਹੋਵੇ, ਕਿਸੇ ਧਰਮ ਮਜ਼ਹਬ ਦੇ ਵਿੱਚ ਹੋਵੇ, ਉਹ ਨਾਮ ਕਰਕੇ ਪੂਜਿਆ ਜਾਂਦਾ, ਅਤੇ ਜਿਹੜਾ ਨਾਮ ਤੋਂ ਹੀਣਾ ਹੈ ਉਹ ਕਿਸੇ ਵੀ ਜਾਤ ਬਰਾਦਰੀ ਦੇ ਅੰਦਰ ਹੋਵੇ, ਜਾਤ ਕਰਕੇ ਨਹੀਂ ਪੂਜਿਆ ਜਾਂਦਾ ਕਿ ਮੇਰੀ ਜਾਤ ਵੱਡੀ ਅਤੇ ਮੈਂ ਵੱਡਾ। ਭਾਈ ਜਿਹੜਾ ਵੱਡਾ ਉਹ ਨਾਮ ਕਰਕੇ ਹੀ ਵੱਡਾ। ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਹਨੇ ਵਾਹਿਗੁਰੂ ਜੀ ਦੇ ਨਾਮ ਚਰਨਾਂ ਵਿੱਚ ਚਿੱਤ ਲਾ ਲਈ, ਉਹੀ ਉਹ ਵੱਡਾ ਹੈ। ਭਾਵੇਂ ਉਹ ਸ਼ੂਦਰ ਹੈ, ਭਾਵੇਂ ਉਹ ਚਮਿਆਰ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਜੁਲਾਹ ਹੈ, ਅਤੇ ਭਾਵੇਂ ਉਹ ਸ਼ਿੰਬਾ ਹੈ, ਜਿਸ ਨੇ ਨਾਮ ਜਪ ਲਿਆ ਉਹ ਵੱਡਾ ਹੈ। ਅਤੇ ਜਿਹੜੇ ਨਾਮ ਤੋਂ ਹੀਣੇ ਨੇ, ਆਚਾਰ ਦੇ ਸਹਿਤ ਕਿਰਿਆ ਦੇ ਸਹਿਤ ਪੰਡਿਤ ਵੀ ਕਿਉਂ ਨਾ ਹੋਣ, ਫਿਰ ਨਾਮ ਦੇ ਰਸੀਆਂ ਦੇ ਚਰਨਾਂ ਦੇ ਉੱਪਰ ਹੀ ਪੈਂਦੇ ਨੇ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਪੂਜਾ ਕਰਵਾਉਂਦੇ ਹਨ ਜੀਓ। ਸੋ ਮਲਾਰ ਰਾਗ ਦੇ ਅੰਦਰ ਭਗਤ ਸਾਹਿਬ ਜੀ, ਰਵਿਦਾਸ ਸਾਹਿਬ ਜੀ ਅੱਗੇ ਹੋਰ ਸ਼ਬਦ ਉਚਾਰਦੇ ਹਨ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ,
1: ਪ੍ਰਸਾਦ
0: ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਹਨ ਜੀਓ।
1: ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ,
0: ਭਗਤ ਸਾਹਿਬ ਜੀ ਨੂੰ ਪੁੱਛਣਾ ਕੀਤਾ, ਹੇ ਭਗਤ ਜੀ ਕਿਰਪਾ ਕਰਕੇ ਦੱਸੋ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਆਪ ਜੀ ਬਚਨ ਕਰਦੇ ਨੇ, ਭਾਈ ਸਾਧ ਸੰਗਤ ਕਰਕੇ ਹੁੰਦੀ ਹੈ। ਭਗਤ ਸਾਹਿਬ ਜੀ, ਆਪ ਜੀ ਤੇ ਭਗਤੀ ਸਿਮਰਨ ਕਰਦੇ ਹੋ, ਭਗਤੀ ਕਰਕੇ ਪ੍ਰਾਪਤੀ ਨਹੀਂ ਹੁੰਦੀ। ਤੇ ਬਚਨ ਕਰਦੇ ਨੇ, ਮਿਲਤ ਪਿਆਰੋ ਪ੍ਰਾਨ ਨਾਥ, ਜਿਹੜੇ ਪ੍ਰਾਣਾਂ ਦੇ ਸਵਾਸਾਂ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਮਿਲਦੇ ਹਨ, ਪਿਆਰੇ ਪਰਮ ਪ੍ਰੇਮ ਦੇ ਆਸਪਦ ਰੂਪ
1: ਭਗਤ ਤੇ,
0: ਭਾਈ ਕਿਸ ਪ੍ਰਕਾਰ ਕਵਨ ਭਗਤ ਤੇ, ਕਿਸ ਪ੍ਰਕਾਰ ਭਗਤੀ ਕਰੀਏ, ਕਵਨ ਕਿੰਨੀ ਕੁ ਭਗਤੀ ਕਰੀਏ ਕਿ ਸਾਨੂੰ ਮਿਲ ਜਾਣ, ਕਵਨ ਭਗਤ ਤੇ ਕਿਹੜੀ ਭਗਤੀ ਕਰਕੇ ਮੈਨੂੰ ਮਿਲੇ ਨੇ। ਨਿਮਰਤਾ ਦੇ ਨਾਲ ਬਚਨ ਕਰਦੇ ਨੇ, ਮੈਂ ਕੋਈ ਪ੍ਰੇਮਾ ਭਗਤੀ ਇੰਨੀ ਭਗਤੀ ਨਹੀਂ ਕੀਤੀ ਕਿ ਭਗਤੀ ਕਰਕੇ ਮੈਨੂੰ ਮਿਲ ਜਾਣ।
1: ਸੰਗਤ ਪਾਈ ਪਰਮ ਗਤੇ,
0: ਫਿਰ ਭਗਤ ਸਾਹਿਬ ਜੀ ਤੁਸੀਂ ਕਿਵੇਂ ਪ੍ਰਾਪਤ ਕੀਤਾ ਪਰਮੇਸ਼ਰ ਜੀ ਨੂੰ? ਤੇ ਬਚਨ ਕਰਦੇ ਨੇ, ਭਾਈ ਸੰਤ ਜਨਾਂ ਦੀ ਸੰਗਤ ਕੀਤੀ ਹੈ ਤਾਂ ਅਸਾਂ ਨੇ ਕੇਵਲ ਮੁਖ ਨੂੰ ਪਾਇਆ, ਤਾਂ ਅਸਾਂ ਨੇ ਵਿਦੇਹ ਮੁਕਤੀ ਨੂੰ ਪਾਇਆ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਪਤ ਪਾਈ, ਸਾਧ ਸੰਗਤ ਪਾਈ ਪਰਮ ਗਤੇ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਓ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਓ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੋਗੇ, ਕਰਾ ਗੋ ਜੋ ਫਾਟਿਓ ਸਗਰੋ ਲੇਖਾ। ਭਾਈ ਇਹ ਸੰਤ ਜਨਾਂ ਦੀ ਸੰਗਤ ਦਾ ਪ੍ਰਤਾਪ ਹੈ, ਮਹਾਂ ਆਨੰਦ ਪਾਇਆ ਸੁਖ ਪਾਏ ਸੰਤਨ ਕੇ ਪ੍ਰਸਾਦੇ, ਭਾਈ ਵੱਡਾ ਭਾਰੀ ਸੁਖ ਪਾਇਆ, ਮਹਾਂ ਆਨੰਦ ਕੇਵਲ ਮੁਖ ਦਾ ਪਾਇਆ, ਵਿਦੇਹ ਮੁਕਤੀ ਨੂੰ ਪਾ ਲਿਆ ਸੰਤ ਜਨਾਂ ਦੀ ਕਿਰਪਾ ਦੇ ਨਾਲ। ਸੰਤ ਸਰਨ ਜੋ ਜਨ ਮਿਲੈ ਸੋ ਜਨ ਉਧਰ ਅਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜਿਹੜੇ ਤੇ ਸੰਤ ਜਨਾਂ ਦੀ ਸੰਗਤ ਵਿੱਚ ਪੈ ਜਾਂਦੇ ਨੇ ਉਹਨਾਂ ਦੀਆਂ ਕੁਲਾਂ ਤਰ ਜਾਂਦੀਆਂ ਨੇ, ਅਤੇ ਜਿਹੜੇ ਸੰਤ ਜਨਾਂ ਦੀ ਨਿੰਦਿਆ ਕਰਦੇ ਨੇ ਉਹ ਗੰਦਗੀ ਦੇ ਕੀੜੇ ਅੱਜ ਵੀ ਕਾਲ ਦੇ ਜਾਲ ਵਿੱਚ ਫਸੇ ਨੇ ਅਤੇ ਕੱਲ੍ਹ ਵੀ ਫਸੇ ਹੀ ਰਹਿਣਗੇ। ਉਹਨਾਂ ਦਾ ਕਦੇ ਛੁਟਕਾਰਾ ਨਹੀਂ ਹੁੰਦਾ। ਨਿੰਦਿਆ ਕਰਨੇ ਦੇ ਨਾਲ ਜਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਸੰਤ ਜਨਾਂ ਦੇ ਨਿੰਦਕ ਭਵ ਸਾਗਰ ਸੰਸਾਰ ਸਾਗਰ ਦੇ ਅੰਦਰ ਡੁੱਬ ਜਾਂਦੇ ਨੇ, ਤੇ ਜਿਹੜੇ ਸੰਗਤ ਕਰਦੇ ਨੇ ਸਾਧ ਸੰਗਤ ਪਾਈ ਪਰਮ ਗਤੇ, ਵਚਨ ਕਰਦੇ ਨੇ ਭਾਈ ਸੰਤ ਜਨਾਂ ਦੀ ਸਾਧੂ ਜਨਾਂ ਦੀ ਸੰਗਤ ਕਰਨ ਦੇ ਨਾਲ ਅਸਾਂ ਨੇ ਕੇਵਲ ਮੁਖ ਨੂੰ ਪਰਮ ਗਤੀ ਨੂੰ ਪ੍ਰਾਪਤ ਕਰਨਾ ਕੀਤਾ ਹੈ ਜੀਓ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਫਰਮਾਉਂਦੇ ਹਨ, ਭਾਈ ਇਸ ਮਨ ਰੂਪੀ ਮੈਲੇ ਕੱਪੜੇ ਨੂੰ ਕਿੱਥੋਂ ਤੱਕ ਧੋਣਾ ਕਰੀਏ, ਹੁਣ ਧੋਣ ਦੀ ਲੋੜ ਹੀ ਨਹੀਂ ਪੈਂਦੀ। ਸਾਧ ਸੰਗਤ ਕੀਤੀ ਤੇ ਮਨ ਰੂਪੀ ਕੱਪੜਾ ਉੱਜਲ ਹੋ ਗਿਆ ਹੈ। ਜੇਕਰ ਅਗਿਆਨ ਅਵਿਦਿਆ ਦੀ ਨੀਂਦ ਆਵੇ ਤੇ ਕਿੱਥੋਂ ਤੱਕ ਸੌਣਾ ਕਰੀਏ, ਹੁਣ ਸਾਧ ਸੰਗਤ ਕਰਨੇ ਦੇ ਨਾਲ ਗਿਆਨ ਜਾਗਰਤ ਅਵਸਥਾ ਪ੍ਰਾਪਤ ਹੋ ਗਈ ਹੈ, ਅਗਿਆਨ ਦੀ ਨੀਂਦ ਦੇ ਅੰਦਰ ਨਹੀਂ ਸੌਂਦੇ ਹਾਂ। ਭਗਤ ਸਾਹਿਬ ਜੀ ਕੀ ਇਹ ਸੱਚੀ ਗੱਲ ਹੈ ਕਿ ਅੰਮ੍ਰਿਤ ਨਾਮ ਨੂੰ ਜਪੀਏ ਤੇ ਲੇਖਾ ਨਹੀਂ ਦੇਣਾ ਪੈਂਦਾ, ਲੇਖੇ ਹੀ ਛੁੱਟ ਜਾਂਦੇ ਨੇ? ਆਪ ਜੀ ਬਚਨ ਕਰਦੇ ਨੇ, ਜਿਹੜੇ ਜਿਹੜੇ ਵੀ ਕਰਮਾਂ ਨੂੰ ਅਸਾਂ ਨੇ ਜੋੜਨਾ ਕੀਤਾ, ਅਰਥਾਤ ਕਿਰਿਆਮਾਨ ਕਰਮ, ਸੰਚਿਤ ਕਰਮ ਤੇ ਪ੍ਰਾਰਬਧ। ਸਾਧ ਸੰਗਤ ਜੀ, ਜਿਹੜਾ ਮੌਜੂਦਾ ਸਮੇਂ ਦੇ ਅੰਦਰ ਕੰਮ ਕੀਤਾ ਜਾਵੇ, ਜਿਹੜਾ ਕੰਮ ਕਿਰਿਆਸ਼ੀਲ ਹੈ, ਜਿਸ ਨੂੰ ਕੀਤਾ ਜਾ ਰਿਹਾ, ਉਸ ਨੂੰ ਕਿਹਾ ਜਾਂਦਾ ਕਿਰਿਆਮਾਨ ਕਰਮ। ਤੇ ਜਿਹੜਾ ਕਰਮ ਅਸੀਂ ਕਰ ਚੁੱਕੇ, ਚਾਹੇ ਇੱਕ ਸੈਕਿੰਡ ਪਹਿਲਾਂ, ਚਾਹੇ ਇੱਕ ਮਿੰਟ ਪਹਿਲਾਂ, ਚਾਹੇ ਇੱਕ ਘੰਟਾ, ਇੱਕ ਦਿਨ, ਦਸ ਦਿਨ ਪਹਿਲਾਂ, ਉਹ ਸਾਡੇ ਕਰਮ ਜਮ੍ਹਾਂ ਹੋ ਰਹੇ ਨੇ, ਤੇ ਜਮ੍ਹਾਂ ਨੂੰ ਕਿਹਾ ਜਾਂਦਾ ਸੰਚਿਤ ਕਰਮ। ਜਿਹੜੇ ਕਰਮ ਸੰਚਿਤ ਹੋ ਰਹੇ ਨੇ, ਇਕੱਠੇ ਹੋ ਰਹੇ ਨੇ, ਇਸੇ ਪ੍ਰਕਾਰ ਜਿਹੜੇ ਕਰਮ ਇਕੱਠੇ ਹੋ ਗਏ ਨਾ ਪਿਛਲੇ ਜਨਮਾਂ ਵਿੱਚ, ਇਸ ਜਨਮ ਵਿੱਚ ਉਹਨਾਂ ਦਾ ਫਲ ਭੋਗਣਾ ਪੈ ਰਿਹਾ, ਉਸ ਨੂੰ ਕਿਹਾ ਜਾਂਦਾ ਪਰਾਰਬਧ। ਜਿਹੋ ਜਿਹੇ ਕਰਮ ਕੀਤੇ ਉਹੋ ਜਿਹੀ ਪਰਾਰਬਧ ਬਣ ਗਈ, ਫਿਰ ਉਹਨਾਂ ਦਾ ਲੇਖਾ ਦੇਣਾ ਪੈਂਦਾ, ਦੁੱਖ ਅਤੇ ਸੁੱਖ ਰੂਪ ਦੇ ਵਿੱਚ ਉਹਨਾਂ ਨੂੰ ਭੋਗਣਾ ਪੈਂਦਾ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਨਾਮ ਦਾ ਪ੍ਰਤਾਪ ਐਸਾ ਹੈ, ਜਿੰਨੇ ਵੀ ਜਨਮਾਂ ਵਿੱਚ ਜੋਈ ਜੋਈ ਜੋ ਰਿਹਾ, ਜਿਹੜੇ ਜਿਹੜੇ ਵੀ ਸ਼ਕਾਮ ਕਰਮ ਇਤਿਆਦਿਕ ਕਰਨਾ ਕੀਤੇ ਸਨ, ਸੰਚਿਤ ਕੀਤੇ ਸਨ, ਜਿਹੜੀ ਪਰਾਰਬਧ ਬਣੀ ਸੋਈ ਸੋਈ ਫਾਟਿਓ। ਜਿਸ ਵੇਲੇ ਵਾਹਿਗੁਰੂ ਜੀ ਦੀ ਬੰਦਗੀ ਸੰਤ ਜਨਾਂ ਦੇ ਨਾਲ ਮਿਲ ਕੇ ਕੀਤੀ ਨਾ, ਸੋਈ ਸੋਈ ਉਹ ਕਰਮ ਜਿਹੜੇ ਸ਼ਕਾਮ ਕੀਤੇ ਸਨ ਫਾਟਿਓ, ਉਹਨਾਂ ਦਾ ਲੇਖਾ ਹੀ ਪਾਟ ਗਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ ਧਰਮ ਰਾਏ, ਅਬ ਕਹਾ ਕਰੈ ਗੋ ਜੋ ਫਾਟਿਓ ਸਗਰੋ ਲੇਖਾ। ਹੁਣ ਤੇ ਸਾਰਾ ਲੇਖਾ ਲੇਖੇ ਦੇ ਕਾਗਜ਼ੀ ਪਾਟ ਗਏ, ਭਾਈ ਧਰਮ ਰਾਜਾ ਵੀ ਹੁਣ ਲੇਖਾ ਨਹੀਂ ਪੁੱਛ ਸਕਦਾ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਧੰਦਿਆਂ ਦੀ ਵਿਵਹਾਰਾਂ ਦੀ ਝੂਠੀ ਕਿਰਤ ਸੀ ਨਾ, ਇਸੇ ਪ੍ਰਕਾਰ ਮੋਹ ਦੀ ਜਿਹੜੀ ਝੂਠੀ ਕਿਰਤ ਸੀ ਨਾ, ਉਹ ਤੇ ਝੂਠਾ ਬਨਜ ਝੂਠਾ ਵਿਉਪਾਰ ਹੈ, ਉੱਠ ਹੀ ਗਈ ਹਟਿਓ। ਉਸ ਝੂਠੇ ਬਨਜ ਝੂਠੇ ਵਿਉਪਾਰ ਦੀ ਹੱਟੀ ਹੀ ਉੱਠ ਗਈ ਏ, ਅਭਾਵ ਹੋ ਗਈ ਏ, ਅਰਥਾਤ ਹੁਣ ਮੋਹ ਦਾ ਵਿਵਹਾਰ ਨਹੀਂ ਕਰਦੇ। ਹੁਣ ਇਸੇ ਪ੍ਰਕਾਰ ਜੜ ਮਾਇਆ ਚੇਤਨ ਮਾਇਆ ਦਾ ਵਿਵਹਾਰ ਮੋਹ ਦੇ ਸਹਿਤ ਹੋ ਕਰਕੇ ਨਹੀਂ ਕਰਦੇ, ਨਿਸ਼ਕਾਮ ਬੰਦਗੀ ਵਾਹਿਗੁਰੂ ਜੀ ਦੀ ਕਰਦੇ ਹਾਂ। ਇਸ ਪ੍ਰਕਾਰ ਮੋਹ ਦੀ ਹੱਟੀ ਹੀ ਹੁਣ ਤੇ ਝੂਠੇ ਬਨਜ ਦੀ ਉੱਠ ਗਈ ਹੈ।
1: ਰਵਿਦਾਸ ਭਾਇਓ ਜਬ ਲੇਖੋ,
0: ਤੇ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਸ ਪ੍ਰਕਾਰ ਸਰਬਤ ਜੀਵਾਂ ਦਾ ਲੇਖਾ ਹੁੰਦਾ, ਕਹੋ ਰਵਿਦਾਸ ਕਹਿਣਾ ਕਰਦੇ ਨੇ ਭਾਇਓ ਜਬ ਲੇਖੋ, ਜਿਸ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਤੇ ਲੇਖਾ ਹੋਇਆ,
1: ਜੋਈ ਜੋਈ ਕੀਨੋ ਸੋਈ ਸੋਈ ਦੇਖੇ,
0: ਜਿਹੜੇ ਜਿਹੜੇ ਸ਼ਕਾਮ ਕਰਮ ਕੀਤੇ ਸਨ ਨਾ ਸੋਈ ਸੋਈ, ਉਹ ਸਾਰੇ ਪਾਟੇ ਹੋਏ ਹੀ ਦੇਖੇ, ਉਹਨਾਂ ਦਾ ਲੇਖਾ ਮੁੱਕ ਗਿਆ ਹੀ ਦੇਖਿਆ। ਹੁਣ ਕਰਮਾਂ ਦੇ ਲੇਖੇ ਦੇ ਹਿਸਾਬ ਕਿਤਾਬ ਦੇ ਅੰਦਰ ਨਹੀਂ ਰਹੇ ਹਾਂ, ਜਿਹੜੇ ਜਿਹੜੇ ਕਰਮ ਕੀਤੇ ਸਨ ਉਹਨਾਂ ਦਾ ਹਿਸਾਬ ਕਿਤਾਬ ਮੁੱਕ ਗਿਆ ਦੇਖਿਆ ਹੈ। ਭਾਈ ਇਹ ਨਾਮ ਦਾ ਪ੍ਰਤਾਪ ਹੈ, ਇਹ ਬੰਦਗੀ ਦਾ ਪ੍ਰਤਾਪ ਹੈ, ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨੇ ਦਾ ਪ੍ਰਤਾਪ ਹੈ, ਜੋ ਸਾਰੇ ਕਰਮਾਂ ਦਾ ਲੇਖਾ ਹੀ ਮੁੱਕ ਗਿਆ, ਕਰਮਾਂ ਚੋਂ ਬਾਹਰ ਹੋ ਗਏ ਹਾਂ। ਲੇਖਾ ਛੋੜ ਅਲੇਖਾ ਛੂਟ ਹੈ, ਹਮ ਨਿਰਗੁਣ ਲੇਹੋ ਉਬਾਰੀ। ਵਾਹਿਗੁਰੂ ਜੀ ਨੇ ਸਾਨੂੰ ਔਗਣ ਆਰਿਆਂ ਨੂੰ, ਨਿਰਗੁਣ ਆਰਿਆਂ ਨੂੰ ਲੇਖੇ ਮੁਕਾ ਕਰਕੇ ਬਿਨਾਂ ਲੇਖੇ ਤੋਂ ਮੁਕਤ ਕਰ ਦਿੱਤਾ, ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਨਾਮ ਬਾਣੀ ਦੇ ਰਸੀਏ ਨੇ ਭਗਤ ਕਬੀ ਭਗਤ ਰਵਿਦਾਸ ਸਾਹਿਬ ਜੀ, ਤੇ ਸਾਧ ਸੰਗਤ ਜੀ ਬਚਨ ਕਰਦੇ ਨੇ, ਸਾਡੀ ਇੰਨੀ ਕਮਾਈ ਨਹੀਂ, ਇਹ ਤਿੰਨਾਂ ਦੀ ਨਿਮਰਤਾ ਹੈ, ਇਹ ਸਾਡੀ ਇੰਨੀ ਕਮਾਈ ਨਹੀਂ ਕਿ ਕਮਾਈ ਕਰਕੇ ਤਰ ਜਾਈਏ, ਤੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪ ਕਰਨੇ ਦਾ ਬਹੁਤਾ ਮਹੱਤਵ ਹੈ ਨਾ, ਇਸ ਕਰਕੇ ਸਾਧ ਸੰਗਤ ਦਾ ਗੁਣ ਜਣਾਇਆ ਹੈ। ਭਾਈ ਜੋ ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਨਾਮ ਜਪਦੇ ਹਨ ਉਸ ਦਾ ਪ੍ਰਤਾਪ ਹੈ। ਲੇਖੇ ਸਾਰੇ ਛੁੱਟ ਗਏ ਨੇ, ਲੇਖੇ ਸਾਰੇ ਮੁੱਕ ਗਏ ਨੇ, ਮੋਹ ਦੀ ਹੱਟੀ ਚੱਕੀ ਗਈ ਹੈ, ਬੰਧਨਾਂ ਤੋਂ ਮੁਕਤ ਹੋਏ ਹਾਂ, ਪਰਮ ਗਤੀ ਨੂੰ ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਪ੍ਰਾਣਾਂ ਦੇ ਨਾਥ, ਪ੍ਰਾਣਾਂ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਬਚਨ ਕਰਦੇ ਨੇ, ਸਾਡੀ ਕਰਨੀ ਕਰਕੇ ਨਹੀਂ, ਸਾਧ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਜਪਿਆ ਤਾਂ ਪਰਮੇਸ਼ਰ ਜੀ ਦੀ, ਤਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਨਾਮ ਦਾ ਪ੍ਰਤਾਪ ਜਨਮਦੇ ਹਨ। ਸਾਧ ਸੰਗਤ ਜੀ ਇੱਥੇ ਇਸ ਮਲਾਰ ਰਾਗ ਦੀ ਸੰਪੰਨਤਾ ਹੁੰਦੀ ਹੈ। ਸੋ 1292 ਅੰਗ ਦੇ ਉੱਪਰ ਇਸ ਰਾਗ ਦੀ ਸੰਪੰਨਤਾ ਹੁੰਦੀ ਹੈ। ਹੁਣ 1293 ਅੰਗ ਤੋਂ ਅੱਗੇ ਕਾਨੜਾ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ ਜੀਓ।
1: ਰਾਗ ਕਾਨੜਾ ਚੌਪਦੇ ਮਹਲਾ ਚੌਥਾ।
0: ਜੋ ਕਾਨੜਾ ਰਾਗ ਹੈ ਇਸ ਦੀ ਪ੍ਰਾਰੰਭਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਵੀ ਕਾਨੜਾ ਰਾਗ ਦੇ ਅੰਦਰ ਬਾਣੀ ਨਹੀਂ ਰਚੀ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਸਲੋਕ ਨੇ ਉਹ 12 ਵਿੱਚ ਆ ਜਾਂਦੇ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਵੀ ਕਾਨੜਾ ਰਾਗ ਦੇ ਅੰਦਰ ਗੁਰਬਾਣੀ ਦੀ ਰਚਨਾ ਨਹੀਂ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰੂਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਕਾਨੜਾ ਰਾਗ ਦੇ ਅੰਦਰ ਗੁਰਬਾਣੀ ਰਚੀ ਹੈ। ਰਾਗਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਇਸ ਰਾਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 28ਵਾਂ ਅਸਥਾਨ ਹੈ, 28ਵਾਂ ਰਾਗ ਹੈ ਇਹ। ਸਾਧ ਸੰਗਤ ਜੀ ਇਸ ਪ੍ਰਕਾਰ ਇਸ ਦੇ ਗਾਇਨ ਕਰਨੇ ਦਾ ਜਿਹੜਾ ਸਮਾਂ ਹੈ ਨਾ ਉਹ ਰਾਤਰੀ ਦਾ ਦੂਜਾ ਪਹਿਰ ਹੈ, ਅਰਥਾਤ ਰਾਤ ਦੇ 9 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ, ਅੱਧੀ ਰਾਤ ਤੱਕ ਇਸ ਦੇ ਗਾਇਨ ਕਰਨੇ ਦਾ ਸਮਾਂ ਹੈ। ਸੋ ਰਾਗ ਕਾਨੜਾ ਹੈ, ਚਾਰ ਚਾਰ ਪੌੜੀਆਂ ਵਾਲੇ ਸ਼ਬਦ ਹਨ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫੁਰਮਾ ਰਹੇ ਹਨ। ਇਸ ਕਾਨੜਾ ਰਾਗ ਦੇ 18 ਭੇਦ ਰਾਗਾਂ ਦੇ ਗਵਈਆਂ ਨੇ ਕਥਨ ਕੀਤੇ ਹਨ ਜੀਓ।
1: ਪਹਿਲਾ
0: ਤੇ ਹਜ਼ੂਰ ਬਚਨ ਕਰਦੇ ਨੇ ਜਦੋਂ ਇਹਨਾਂ ਚਾਰ ਚਾਰ ਪੌੜੀਆਂ ਵਾਲੇ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ ਇਹਨਾਂ ਕਾਨੜੇ ਰਾਗ ਦੇ ਵਿੱਚ ਤਾਂ ਪਹਿਲੇ ਸੁਰਤਾਲ ਘਰ ਦੇ ਵਿੱਚ ਗਾਇਨ ਕਰਨਾ ਹੈ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਸਤਿਗੁਰੂ ਜੀ ਮਹਾਮੰਤਰ ਦੁਆਰਾ। 5 ਮੰਤਰ ਨੇ ਨਾ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਵਾਹਿਗੁਰੂ ਗੁਰਮੰਤਰ ਹੈ, ਬੀਜ ਮੰਤਰ ਸਰਬ ਕੋ ਗਿਆਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਬੀਜ ਮੰਤਰ ਹੈ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਮਹਾਮੰਤਰ ਇਹ ਤੀਜਾ ਮੰਤਰ ਜੋ ਸਤਿਗੁਰੂ ਜੀ ਹੁਣ ਕਰ ਰਹੇ ਨੇ, ਇੱਕ ਓਅੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਇਹ ਮੂਲ ਮੰਤਰ ਹੈ ਜਿਹੜਾ ਮੁੱਢ ਦੇ ਵਿੱਚ ਇੱਕ ਵਾਰ ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਿਆ ਅਤੇ ਆਦਿ ਮੁੱਢ ਵਿੱਚ ਆਇਆ। 5ਵਾਂ ਹੈ ਮਾਲਾ ਮੰਤਰ ਜੋ ਸ੍ਰੀ ਜਪਜੀ ਸਾਹਿਬ ਹੈ। ਇਸ ਪ੍ਰਕਾਰ 5 ਮੰਤਰ ਨੇ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਭਾਵੇਂ ਸਾਰੀ ਹੀ ਗੁਰਬਾਣੀ ਮੰਤਰਾਂ ਸਿਰ ਮੰਤਰ ਜੰਤਰਾਂ ਸਿਰ ਜੰਤਰ ਹੈ, ਪਰ ਪ੍ਰਸਿੱਧ ਅਤੇ ਪ੍ਰਮੁੱਖ 5 ਮੰਤਰ ਨੇ, ਜਿਨ੍ਹਾਂ ਦੇ ਵਿੱਚੋਂ 3ਜੇ ਮੰਤਰ ਮਹਾਂਮੰਤਰ ਦੁਆਰਾ, ਵੱਡੇ ਮੰਤਰ ਦੁਆਰਾ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਹ ਅਹੰਕਾਰ ਜੋ ਪਰਮੇਸ਼ਰ ਜੀ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਨਾਮ
0: ਸਤ ਚਿੱਤ ਆਨੰਦ ਸਰੂਪ ਨੇ ਪਰਮੇਸ਼ਰ ਜੀ। ਫਿਰ ਪਰਮੇਸ਼ਰ ਜੀ ਸਦਾ ਸੱਤ ਰੂਪ ਨੇ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਆਪ ਸੱਤ ਕੀ ਆ ਸਭ ਸੱਤ। ਪਰਮੇਸ਼ਰ ਜੀ ਆਪ ਵੀ ਸੱਚੇ ਨੇ, ਜਿਸ ਦੀ ਰਚਨਾ ਵੀ ਸੱਚ ਹੈ। ਨਾਮ ਨਾਮ ਕਹਿਣਾ ਕਰੀਏ ਪ੍ਰਸਿੱਧ ਨੇ, ਪਾਤਾਲਾਂ ਵਿੱਚ, ਆਕਾਸ਼ਾਂ ਵਿੱਚ, ਪ੍ਰਿਥਵੀ ਲੋਕਾਂ ਵਿੱਚ, ਖੰਡਾ ਬ੍ਰਹਿਮੰਡਾਂ ਕਰੋੜਾਂ ਬ੍ਰਹਿਮੰਡਾਂ ਵਿੱਚ ਜਿਸ ਦਾ ਨਾਮ ਪ੍ਰਸਿੱਧ ਹੈ। ਦੁਨੀਆਂ ਦੇ ਕਿਸੇ ਕੋਨੇ ਕਿਸੇ ਦੇਸ਼ ਵਿੱਚ ਚਲੇ ਜਾਵੋ, ਐਸਾ ਤਾਂ ਹੋ ਸਕਦਾ ਕਿਸੇ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦਾ ਨਾਮ ਦੂਸਰੇ ਦੇਸ਼ ਵਾਲੇ ਨਾ ਜਾਣਦੇ ਹੋਣ, ਪਰ ਐਸਾ ਕਦੇ ਹੋ ਹੀ ਨਹੀਂ ਸਕਦਾ ਕਿ ਰਾਜਿਆਂ ਦੇ ਰਾਜੇ ਪਰਮੇਸ਼ਰ ਜੀ ਦਾ ਨਾਮ ਕਿਸੇ ਦੇਸ਼ ਦੇ ਵਿੱਚ ਨਾ ਲਿਆ ਜਾਂਦਾ ਹੋਵੇ। ਨਾਮ ਵੱਖਰੇ ਵੱਖਰੇ ਹੋ ਸਕਦੇ ਨੇ, ਕੋਈ ਅੱਲਾ ਕਹਿੰਦਾ ਹੋਵੇ, ਕੋਈ ਗੋਡ ਕਹਿੰਦਾ ਹੋਵੇ, ਕੋਈ ਵਾਹਿਗੁਰੂ ਕਹਿੰਦਾ ਹੋਵੇ, ਕੋਈ ਪਰਮੇਸ਼ਰ ਕਹਿੰਦਾ ਹੋਵੇ, ਨਾਮ ਤਾਂ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਕੁੱਲ ਦੁਨੀਆਂ ਦੇ ਅੰਦਰ ਜਿਸ ਦੇ ਨਾਮ ਪ੍ਰਸਿੱਧ ਨੇ, ਸੱਤ ਨਾਮ, ਸੱਤ ਚਿੱਤ ਆਨੰਦ ਸਰੂਪ ਪਰਮੇਸ਼ਰ ਜੀ ਦਾ ਨਾਮ ਕੁੱਲ ਦੁਨੀਆਂ ਦੇ ਅੰਦਰ ਪ੍ਰਸਿੱਧ ਹੈ। ਸੱਤ ਨਾਮ ਜਿਸ ਦਾ ਨਾਮ ਸੱਚਾ ਹੈ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਦੁਨੀਆਂ ਦੇ ਅੰਦਰ ਸਦਾ ਸਦੀਵੀ ਰਹਿਣ ਵਾਲਾ ਨਾਮ ਹੈ। ਜੋ ਪਰਮੇਸ਼ਰ ਜੀ ਕਰਤਾ ਰੂਪ ਨੇ, ਸਾਰੀ ਸ੍ਰਿਸ਼ਟੀ ਦੇ ਕਰਤਾ ਨੇ, ਬਣਾਉਣ ਵਾਲੇ ਨੇ ਸਾਰੀ ਸ੍ਰਿਸ਼ਟੀ ਨੂੰ, ਤੇ ਪੁਰਖ ਵਿਆਪਕ ਰੂਪ ਹਨ, ਸਾਰੀ ਸ੍ਰਿਸ਼ਟੀ ਦੇ ਅੰਦਰ ਆਪ ਵਸ ਰਹੇ ਨੇ। ਸੋ ਇਸ ਪ੍ਰਕਾਰ ਪੁਰਖ ਰੂਪ ਨੇ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਪੋ ਰੱਖ ਪੂ ਇਤਿਆਦਕ ਨਰਕਾਂ ਵਿੱਚ ਪੈਣ ਤੋਂ ਰੱਖਿਆ ਕਰਨ ਵਾਲੇ ਨੇ। ਪੁਰ ਖੋ ਜਿਹੜੀਆਂ ਪੁਰੀਆਂ ਨੇ ਸ਼ਿਵਪੁਰੀ, ਇੰਦਰਪੁਰੀ, ਬ੍ਰਹਮਪੁਰੀ, ਵਿਸ਼ਨੂਪੁਰੀ, ਇੰਨੇ ਜ਼ਿਆਦਾ ਬਲੀ ਨੇ ਵਾਹਿਗੁਰੂ ਜੀ ਕਿ ਉਹਨਾਂ ਪੁਰੀਆਂ ਨੂੰ ਵੀ ਖੈ ਨਾਸ਼ ਕਰਨ ਵਾਲੇ ਹਨ। ਪਰਮੇਸ਼ਰ ਜੀ ਨਿਰਭਾਉ ਨੇ, ਡਰ ਨਹੀਂ ਪਰਮੇਸ਼ਰ ਜੀ ਨੂੰ ਕਿਸੇ ਦਾ। ਪਰਮੇਸ਼ਰ ਜੀ ਵੈਰ ਤੋਂ ਵੀ ਰਹਿਤ ਨੇ, ਕਿਸੇ ਦੇ ਨਾਲ ਵੈਰ ਨਹੀਂ ਕਰਦੇ। ਮਾਤਾ ਕੋਈ ਜਾਣੇ ਪਰਮੇਸ਼ਰ ਜੀ ਨੇ ਮੇਰੇ ਨਾਲ ਵੈਰ ਕਰਕੇ ਮੈਨੂੰ ਦੁੱਖ ਦਿੱਤੇ। ਭਾਈ ਸੁੱਖ ਦੁੱਖ ਪੁਰਬ ਕਰਮ ਕੇ ਕੀਏ, ਇਹ ਤੇ ਆਪਣੇ ਪੂਰਬਲੇ ਜਨਮਾਂ ਦਾ ਫਲ ਹੈ ਜੋ ਹਰ ਇੱਕ ਪ੍ਰਾਣੀ ਭੁਗਤ ਰਿਹਾ। ਪਰਮੇਸ਼ਰ ਜੀ ਕਿਸੇ ਨਾਲ ਵੈਰ ਨਹੀਂ ਕਰਦੇ, ਨਿਰਵੈਰ ਰੂਪ ਹਨ, ਕਾਲ ਤੋਂ ਰਹਿਤ ਸਰੂਪ ਹੈ ਪਰਮੇਸ਼ਰ ਜੀ ਦਾ। ਮੌਤ ਤੋਂ ਰਹਿਤ ਹਸਤੀ ਹੈ, ਮੌਤ ਵੀ ਪਰਮੇਸ਼ਰ ਜੀ ਨੂੰ ਮਾਰ ਨਹੀਂ ਸਕਦੀ। ਪਰਮੇਸ਼ਰ ਜੀ ਅਜੂਨੀ, ਇਕੱਠਾ ਪਾਠ ਕਰਨਾ, ਇਹ ਅਜੂਨੀ ਜੂਨਾ ਤੋਂ ਰਹਿਤ ਹਨ। ਸੋ ਮੁਖ ਜਲਾਓ ਜੇ ਤਾਂ ਕਹੇ ਠਾਕੁਰ ਜੂਨੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਮੂੰਹ ਸੜ ਜਾਵੇ, ਜ਼ੁਬਾਨ ਸੜ ਜਾਵੇ ਜਿਹੜੀ ਕਹਿੰਦੀ ਹੋਵੇ ਕਿ ਪਰਮੇਸ਼ਰ ਜੀ ਜੂਨਾ 'ਚ ਆਉਂਦੇ ਨੇ। ਭਾਈ ਪਰਮੇਸ਼ਰ ਜੀ ਜੂਨਾ ਤੋਂ ਰਹਿਤ ਹਨ, ਜੂਨੀਆਂ ਵਿੱਚ ਨਹੀਂ ਆਉਂਦੇ। ਸਹਿ ਭੰ ਸੁਤੇ ਪ੍ਰਕਾਸ਼ ਨੇ ਆਪਣੇ ਆਪ ਤੋਂ ਪ੍ਰਗਟ ਹੋਏ ਨੇ, ਕਿਸੇ ਨੇ ਜਨਮ ਨਹੀਂ ਦਿੱਤਾ, ਕਿਸੇ ਨੇ ਥਾਪਿਆ ਨਹੀਂ ਪਰਮੇਸ਼ਰ ਜੀ ਨੂੰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਨਾ ਤਿਸ ਮਾਏ ਨਾ ਬਾਪ ਕਿਨ ਤੂੰ ਜਾਇਆ। ਸਹਿ ਭੰ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਪ੍ਰਗਟ ਹੋਏ ਹਨ ਪਰਮੇਸ਼ਰ ਜੀ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਗੁਰੂ ਜੀ ਦੀ ਪ੍ਰਸਾਦ ਦੀ ਕਿਰਪਾ ਦੇ ਨਾਲ, ਕਿਰਪਾ ਦੇ ਰਾਹੀਂ ਅਥਵਾ ਕਿਰਪਾ ਦੇ ਦੁਆਰਾ ਹੁੰਦੀ ਹੈ ਜੀਓ।
1: ਮਨ ਸਾਧ ਜਨਾ ਮਿਲ ਹਰਿਆ।
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਅਸੀਂ ਸਦਾ ਪ੍ਰਸੰਨ ਰਹਿਣ ਦਾ ਯਤਨ ਵੀ ਕਰੀਏ, ਪ੍ਰਸੰਨਤਾ ਮੁੱਖ 'ਤੇ ਰਹਿੰਦੀ ਨਹੀਂ, ਕਿਸੇ ਨੂੰ ਵੇਖ ਕਰਕੇ ਹੱਸ ਵੀ ਪਈਏ, ਖੁਸ਼ੀ ਦਾ ਇਜ਼ਹਾਰ ਕਰੀਏ, ਪ੍ਰਗਟ ਵੀ ਕਰੀਏ, ਅਸੀਂ ਬੜੇ ਖੁਸ਼ ਹਾਂ, ਪਲ ਭਰ ਦੇ ਪਿੱਛੋਂ ਫਿਰ ਚਿਹਰਾ ਮੁਰਝਾ ਜਾਂਦਾ ਹੈ। ਅੱਜ ਵੀ ਐਵੇਂ ਹੁੰਦਾ ਨਾ, ਫੋਟੋ ਖਿਚਾਉਣ ਵੇਲੇ ਤਾਂ ਸਾਰੇ ਹੱਸ ਕੇ ਫੋਟੋ ਖਿਚਾ ਲੈਂਦੇ ਹੈ, ਉਦੋਂ ਤਾਂ ਚਿਹਰੇ 'ਤੇ ਸਮਾਈਲ ਲੈ ਆਉਂਦੇ ਹਾਂ, ਪਰ ਸਾਧ ਸੰਗਤ ਜੀ ਅੱਗੋਂ ਪਿੱਛੋਂ ਚਿਹਰੇ ਮੁਰਝਾਏ ਹੀ ਰਹਿੰਦੇ ਨੇ। ਘਰ ਵਿੱਚ ਬੰਦਾ ਜਾਂਦਾ ਥੱਕਿਆ ਹੋਇਆ ਅਤੇ ਚਿਹਰਾ ਮੁਰਝਾਇਆ ਹੀ ਹੁੰਦਾ ਹੈ। ਇਸੇ ਪ੍ਰਕਾਰ ਮਿੱਤਰਾਂ ਦੋਸਤਾਂ ਦੇ ਨਾਲ ਦੋ ਘੜੀਆਂ ਬੈਠ ਕੇ ਹੱਸ ਲਿਆ ਅਤੇ ਹੱਸਣ ਤੋਂ ਬਾਅਦ ਚਿਹਰਾ ਫਿਰ ਮੁਰਝਾਇਆ ਹੀ ਹੁੰਦਾ ਹੈ। ਮਹਾਰਾਜ ਸਾਡੇ ਚਿਹਰੇ ਦੇ ਉੱਪਰ ਆਪ ਜੀ ਵਰਗਾ ਤੇਜ ਪ੍ਰਤਾਪ ਨਹੀਂ, ਆਪ ਜੀ ਦੇ ਚਿਹਰੇ ਨੂੰ ਦੇਖਦੇ ਹਾਂ ਹਰ ਵੇਲੇ ਖਿੜਿਆ ਹੋਇਆ ਨਜ਼ਰ ਆਉਂਦਾ, ਪ੍ਰਫੁੱਲਿਤ ਨਜ਼ਰ ਆਉਂਦਾ। ਮਹਾਰਾਜ ਆਪ ਜੀ ਸਦਾ ਪ੍ਰਸੰਨਚਿਤ ਨਜ਼ਰ ਆਉਂਦੇ ਹੋ, ਕਿਰਪਾ ਕਰਕੇ ਦੱਸੋ ਆਪ ਜੀ ਦੀ ਪ੍ਰਸੰਨਤਾ ਦਾ ਭੇਦ ਕੀ ਹੈ, ਰਾਜ ਕੀ ਹੈ, ਮਹਾਰਾਜ ਕਿਵੇਂ ਆਪ ਜੀ ਸਦਾ ਪ੍ਰਸੰਨ ਰਹਿੰਦੇ ਹੋ। ਸਾਡੇ ਮਨ ਵੀ ਮੁਰਝਾਏ ਰਹਿੰਦੇ ਨੇ, ਤਨ ਵੀ ਮੁਰਝਾਏ ਰਹਿੰਦੇ ਨੇ, ਤਨਾਂ ਦੇ ਅੰਦਰ ਵੀ ਸ਼ੋਕ, ਮਨਾਂ ਦੇ ਅੰਦਰ ਵੀ ਸੋਗ। ਮਹਾਰਾਜ ਇਹ ਤਨ ਮਨ ਦੇ ਸ਼ੋਕ ਮਿਟਦੇ ਹੀ ਨਹੀਂ, ਆਪ ਜੀ ਪ੍ਰਸੰਨ ਕਿਵੇਂ ਰਹਿੰਦੇ ਹੋ, ਕਿਰਪਾਲਤਾ ਕਰਕੇ ਪ੍ਰਸੰਨਤਾ ਦਾ ਭੇਦ ਦੱਸੋ, ਅਸੀਂ ਵੀ ਆਪ ਜੀ ਦੇ ਗੁਣ ਨੂੰ ਗ੍ਰਹਿਣ ਕਰਕੇ ਸਦਾ ਪ੍ਰਸੰਨ ਰਹਿ ਸਕੀਏ। ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਮੇਰਾ ਮਨ ਸਾਧ ਜਨਾ ਮਿਲ ਹਰਿਆ।
0: ਹੇ ਗੁਰਮੁਖ ਜਨੋ, ਹੇ ਜਗਿਆਸੂ ਜਨੋ, ਗੁਰੂ ਕੇ ਪਿਆਰਿਓ ਗੁਰਸਿੱਖੋ, ਮੇਰਾ ਇਹ ਜਿਹੜਾ ਮਨ ਹੈ ਨਾ, ਇਹ ਸੰਤ ਜਨਾਂ ਦੀ ਸੰਗਤ ਕਰਕੇ ਸਦਾ ਹਰਿਆ ਰਹਿੰਦਾ ਹੈ। ਮਨ ਖਿੜਿਆ ਹਰਿਆ ਬਾਗ, ਸੰਤ ਜਨਾਂ ਦੀ ਸੰਗਤ ਕਰਕੇ ਅਸੀਂ ਜਪਦੇ ਹਾਂ ਸਤਨਾਮ
1: ਸ੍ਰੀ
0: ਵਾਹਿਗੁਰੂ। ਸੰਤ ਹਨ ਬਾਬਾ ਬੁੱਢਾ ਸਾਹਿਬ ਜੀ, ਸੰਤ ਹਨ ਭਾਈ ਸਾਲੋ ਜੀ, ਸੰਤ ਹਨ ਭਾਈ ਗੁਰਦਾਸ ਜੀ, ਐਸੇ ਵੱਡਿਆਂ ਮਹਾਂਪੁਰਖਾਂ ਦੀ ਸੋਹਬਤ ਦੇ ਅੰਦਰ ਰਹਿੰਦੇ ਹਾਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿਮਰਤਾ ਹੈ, ਸਤਿਗੁਰੂ ਜੀ ਤੇ ਆਪ ਐਸੇ ਅੰਮ੍ਰਿਤ ਦੇ ਦਾਤੇ ਨੇ। ਪੂਰਾ ਗੁਰ ਅਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਸਤਿਗੁਰੂ ਜੀ ਤੇ ਇੱਕ ਚੋਰ ਦੇ ਉੱਪਰ ਆਪਣੀ ਦ੍ਰਿਸ਼ਟੀ ਪਾਉਂਦੇ ਨੇ ਤੇ ਉਸ ਨੂੰ ਸਾਧ ਬਣਾ ਦਿੰਦੇ ਨੇ, ਉਸ ਨੂੰ ਸੰਤ ਬਣਾ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾ ਨੇ, ਜਿੱਥੇ ਸ੍ਰਿਸ਼ਟੀ ਦੇ ਕਰਤਾ ਨੇ ਉੱਥੇ ਸੰਤਾਂ ਦੇ ਵੀ ਕਰਤਾ ਨੇ। ਸਾਧ ਸੰਗਤ ਜੀ ਬੁਰਿਆਂ ਨੂੰ ਵੀ ਸੰਤ ਬਣਾ ਦਿੰਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਹੈ ਤੇ ਸੰਤ ਜਨਾਂ ਦੇ ਵੀ ਕਰਤਾ, ਭਲਿਆਂ ਨੂੰ ਤੇ ਸੰਤ ਬਣਾਉਣ ਵਾਲੇ ਨੇ, ਬੁਰਿਆਂ ਨੂੰ ਵੀ ਸੰਤ ਬਣਾਉਣ ਵਾਲੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਉੱਤਮ ਬਖਤਾ ਨੇ ਨਾ, ਉੱਤਮ ਬਖਤਾ ਦਾ ਇਹ ਗੁਣ ਹੁੰਦਾ ਹੈ ਆਪਣੇ ਮਨ ਨੂੰ ਸੰਬੋਧਨ ਕਰਕੇ ਐਵੇਂ ਬਚਨ ਉਚਾਰਦਾ ਹੈ ਕਿ ਸਾਰਿਆਂ ਨੂੰ ਸਮਝ ਆ ਜਾਵੇ, ਦੂਜੇ ਸਮਝ ਜਾਣ। ਸਤਿਗੁਰੂ ਜੀ ਹੈ ਨੇ ਤੇ ਉੱਤਮ ਬਖਤੇ, ਤੇ ਨਿਮਰਤਾ ਦੇ ਨਾਲ ਜਗਿਆਸੂ ਮੁਖ ਦੁਆਰਾ ਬਚਨ ਕਰਦੇ ਨੇ, ਭਾਈ ਇਹ ਜਿਹੜਾ ਮੇਰਾ ਮਨ ਹੈ ਨਾ, ਇਹ ਸੰਤ ਜਨਾਂ ਦੀ ਸੰਗਤ ਕਰਕੇ ਸਦਾ ਖਿੜਿਆ ਰਹਿੰਦਾ ਹੈ, ਸਦਾ ਪ੍ਰਫੁੱਲਤ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਜਿਨ੍ਹਾਂ ਭਗਤਾਂ ਦੇ ਮਨ ਦੇ ਅੰਦਰ ਸਦਾ ਖੇੜਾ, ਸਦਾ ਨਾਮ ਦਾ ਹੁਲਾਸ, ਨਾਮ ਦਾ ਆਨੰਦ ਬਣਿਆ ਰਹਿੰਦਾ ਨਾ, ਉਹਨਾਂ ਦੀ ਸੰਗਤ ਕਰਕੇ ਸਾਡਾ ਮਨ ਵੀ ਹਰਿਆ ਰਹਿੰਦਾ, ਇਹ ਸਿੱਖਿਆ ਹੈ ਜਿਸ ਦੇ ਵਿੱਚ ਲੁਪਤੀ ਆ ਗਿਆਨ ਦੀ। ਭਾਈ ਜਿਨ੍ਹਾਂ ਨੂੰ ਸਾਸ ਗਿਰਾਸ ਨਾਮ ਕਦੇ ਭੁੱਲਦਾ ਨਹੀਂ, ਵਿਸਰਦਾ ਨਹੀਂ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਨਾਮ ਜਪਣਾ ਕਰੋ, ਫਿਰ ਇਹ ਰੋਗ, ਇਹ ਸੋਗ, ਇਹ ਝੋਰੇ, ਇਹ ਪਛਤਾਵੇ, ਇਹ ਪਛਾਤਾਪ ਸਾਰੇ ਮਿਟ ਜਾਣਗੇ, ਚਿਹਰੇ ਦੀ ਉਦਾਸੀ ਤੇ ਮਨ ਦਾ ਸੋਗ ਮਿਟ ਜਾਵੇਗਾ ਜਦੋਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਣਾ ਕਰੋਗੇ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪੋ, ਤਨ ਮਨ ਪ੍ਰਫੁੱਲਿਤ ਹੋ ਜਾਵੇਗਾ।
1: ਬਲ ਬਲ ਬਲ ਬਲ ਸਾਧ ਜਨਾਂ ਕੋ।
0: ਮਹਾਰਾਜ ਆਪ ਜੀ ਸੰਤ ਜਨਾਂ ਨੂੰ ਕਿੰਨਾ ਕੁ ਸਨਮਾਨ ਦਿੰਦੇ ਹੋ, ਤੇ ਆਪ ਜੀ ਬਚਨ ਕਰਨਾ ਕਰਦੇ ਨੇ ਬਲ ਬਲ, ਜਿਨ੍ਹਾਂ ਨੇ ਪ੍ਰਕਾਸ਼ ਰੂਪ ਪਰਮੇਸ਼ਰ ਜੀ ਨੂੰ ਪਾ ਕਰਕੇ ਪ੍ਰਕਾਸ਼ ਰੂਪ ਹੀ ਧਾਰਨ ਕਰ ਲੈਣਾ ਕੀਤਾ ਨਾ, ਬਲ ਬਲ ਉਹਨਾਂ ਸਾਧ ਜਨਾਂ ਤੋਂ ਸੰਤ ਜਨਾਂ ਤੋਂ ਅਸੀਂ ਧਨ ਕਰਕੇ ਵੀ ਕੁਰਬਾਨ ਜਾਂਦੇ ਹਾਂ, ਮਨ ਕਰਕੇ ਵੀ ਬਲਿਹਾਰ ਜਾਂਦੇ ਹਾਂ। ਇਸੇ ਪ੍ਰਕਾਰ
1: ਬਲ ਬਲ ਬਲ ਬਲ ਸਾਧ ਜਨਾਂ ਕੋ।
0: ਭਾਈ ਬਲਿਹਾਰੇ ਜਾਣ ਯੋਗ ਜੋ ਸੰਤ ਜਨ ਹਨ, ਉਹਨਾਂ ਤੋਂ ਅਸੀਂ ਮਨ ਕਰਕੇ ਵੀ ਕੁਰਬਾਨ ਜਾਂਦੇ ਹਾਂ, ਤਨ ਕਰਕੇ ਵੀ ਕੁਰਬਾਨ ਜਾਂਦੇ ਹਾਂ, ਬਚਨਾ ਕਰਕੇ ਵੀ ਬਲਿਹਾਰ ਸਦਕੇ ਜਾਂਦੇ ਹਾਂ ਉਹਨਾਂ ਸੰਤ ਜਨਾਂ ਤੋਂ।
1: ਸੰਗਤ ਪਾਰ ਉਤਰਿਆ,
0: ਜਿਨ੍ਹਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਜਿਸ ਕਿਸੇ ਨੇ ਵੀ ਨਾਮ ਜਪਿਆ ਨਾ, ਉਹ ਪਾਰ ਉਤਰਿਆ ਸੰਸਾਰ ਸਾਗਰ ਤੋਂ, ਉਹ ਪਾਰ ਉਤਰ ਗਿਆ ਜਿਸ ਕਿਸੇ ਨੇ ਵੀ ਸੰਤ ਜਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪਿਆ। ਐਸੇ ਸੰਤ ਜਨ ਜਿਹੜੇ ਸੰਤ ਜਪਾਵੈ ਨਾਮ, ਜਿਹੜੇ ਰੱਬ ਦੇ ਸੰਤ ਨੇ, ਜਿਹੜੇ ਪਰਮੇਸ਼ਰ ਦੇ ਸੰਤ ਨੇ। ਸਾਧ ਸੰਗਤ ਜੀ, ਇੱਕ ਕੇਵਲ ਤਾਂ ਕੇਵਲ ਦੁਨੀਆਂ ਦੇ ਸੰਤ ਨੇ, ਉਹਨਾਂ ਨੇ ਨਾਮ ਦੇ ਨਾਲ ਸੰਤ ਲਾ ਲਿਆ ਅਤੇ ਦੁਨੀਆਂ ਨੇ ਮੰਨ ਲਿਆ, ਉਹ ਰੱਬ ਦੇ ਸੰਤ ਨਹੀਂ। ਇੱਕ ਭੇਖ ਦੇ ਸੰਤ ਨੇ, ਅੰਦਰ ਸੰਤਤਾਈ ਦਾ ਗੁਣ ਤਾਂ ਕੋਈ ਨਹੀਂ, ਪਰ ਬਾਹਰੋਂ ਲਿਬਾਸ ਬਾਹਰੋਂ ਭੇਖ ਧਾਰਨ ਕਰ ਲਿਆ, ਉਹ ਭੇਖ ਦੇ ਹੀ ਸੰਤ ਨੇ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਦਰ 'ਤੇ ਉਹ ਪ੍ਰਵਾਨ ਨਹੀਂ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇੱਕ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਮੂੰਹੋਂ ਤੇ ਰਾਮ ਰਾਮ ਕਰਦੇ ਨੇ, ਪਰ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹਿਰਦਾ ਜਿਹੜਾ ਹੈ ਉਹ ਈਰਖਾ ਦੇ ਨਾਲ ਭਰਿਆ ਹੁੰਦਾ ਹੈ, ਈਰਖਾ ਰੂਪੀ ਛੁਰੀ ਅਤੇ ਅਹੰਕਾਰ ਰੂਪੀ ਛੁਰੀ ਸਦਾ ਹਿਰਦੇ ਰੂਪੀ ਬਗਲ ਦੇ ਵਿੱਚ ਹੀ ਰੱਖਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਸੰਤ ਨੇ ਜਿਹੜੇ ਸਰਕਾਰਾਂ ਦੇ ਬਣਾਏ ਹੋਏ ਨੇ, ਸਿੱਖੀ ਨੂੰ ਢਾਹ ਲਾਉਣ ਵਾਸਤੇ ਨਾਮ ਦੇ ਨਾਲ ਸੰਤ ਲਾ ਦਿੱਤਾ, ਸਾਧ ਲਾ ਦਿੱਤਾ, ਗੁਰੂ ਲਾ ਦਿੱਤਾ, ਸਤਿਗੁਰੂ ਲਾ ਦਿੱਤਾ, ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਧਰਤੀ 'ਤੇ ਉਤਾਰੇ ਜਾਂਦੇ ਨੇ, ਸਰਕਾਰੀ ਛਤਰੀ ਦੇ ਹੇਠਾਂ ਪਲਦੇ ਨੇ, ਇਹ ਗੁਰੂ ਸਤਿਗੁਰੂ ਵੀ ਸਦਵਾਉਂਦੇ ਨੇ, ਪਰ ਇਹ ਰੱਬ ਦੇ ਸੰਤ ਨਹੀਂ, ਇਹ ਸੱਚੇ ਸਾਧ ਨਹੀਂ, ਇਹ ਸੱਚੇ ਨਾਮ ਦੇ ਰਸੀਏ ਨਹੀਂ, ਇਹ ਸਰਕਾਰਾਂ ਦੇ ਸੰਤ ਨੇ, ਅਤੇ ਸਿੱਖ ਕੌਮ ਨੂੰ ਵਿਸ਼ੇਸ਼ ਕਰਕੇ ਗੁੰਮਰਾਹ ਕਰਨ ਵਾਸਤੇ ਸਰਕਾਰੀ ਛਤਰੀ ਦੇ ਹੇਠਾਂ ਸਰਕਾਰਾਂ ਨੇ ਬਿਠਾਏ ਹੋਏ ਨੇ, ਇਹ ਸਰਕਾਰੀ ਸੰਤ ਨੇ, ਇਹ ਰੱਬ ਦੇ ਸੰਤ ਨਹੀਂ। ਅਤੇ ਜਿਹੜੇ ਲੋਕਾਂ ਦੇ ਸੰਤ ਨੇ, ਜਿਹੜੇ ਸਰਕਾਰ ਦੇ ਸੰਤ ਨੇ, ਜਿਹੜੇ ਇਸ ਪ੍ਰਕਾਰ ਭੇਖ ਦੇ ਸੰਤ ਨੇ, ਜਿਹੜੇ ਵਿਖਾਵੇ ਦੇ ਸੰਤ ਨੇ, ਉਹਨਾਂ ਨੂੰ ਸਤਿਗੁਰੂ ਜੀ ਨੇ ਬਚਨ ਕੀਤਾ, ਅਸੰਤ ਅਨਾੜੀ ਕਦੇ ਨਾ ਬੁੱਝੈ। ਇਹ ਅਸੰਤ ਐੜੇ ਨਾਲ ਨੇ, ਇਹ ਅਨਾੜੀ ਨੇ, ਆਪਣੇ ਸਰੂਪ ਰੂਪ ਨੂੰ ਅਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਨੂੰ ਕਦੇ ਬੁੱਝਦੇ ਹੀ ਨਹੀਂ। ਨਹੀਂ ਪਤਾ ਇਹਨਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਗਿਆਨ ਦਾ, ਨਹੀਂ ਕਿਸੇ ਪ੍ਰਕਾਰ ਗਿਆਨ ਕੋਈ ਸੋਝੀ ਨਹੀਂ ਕਿ ਕਿਵੇਂ ਪਰਮੇਸ਼ਰ ਜੀ ਨੂੰ ਪ੍ਰਾਪਤ

0: ਸਾਹਾਂ ਦੇ ਨਾਲ ਪਰਮੇਸ਼ਰ ਜੀ ਦਾ ਨਾਮ ਕਦੇ ਭੁੱਲਦਾ ਹੀ ਨਾ ਹੋਵੇ। ਚਾਤਰਕ ਮੋਰ ਬੋਲਤ ਦਿਨ ਰਾਤੀ ਸੁਨ ਕੰਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੁਰ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕੁਦਰਤੀ ਆਵਾਜ਼ਾਂ ਦੇ ਵਿੱਚੋਂ ਵੀ, ਹਵਾ ਦੀ ਸਰਰ ਸਰਰ ਦੇ ਵਿੱਚੋਂ ਵੀ ਨਾਮ ਸੁਣਦਾ ਹੋਵੇ, ਪਾਣੀ ਦੀ ਕਲ ਕਲ ਦੇ ਵਿੱਚੋਂ ਵੀ ਨਾਮ ਸੁਣਦਾ ਹੋਵੇ, ਆਕਾਸ਼ ਖਾਲੀ ਹੈ ਅਤੇ ਇਸ ਦੀ ਸੂ ਸੂ ਦੇ ਵਿੱਚੋਂ ਵੀ ਨਾਮ ਸੁਣਦਾ ਹੋਵੇ, ਗੱਡੀਆਂ ਮੋਟਰਾਂ ਚੱਲਦੀਆਂ ਹੋਣ ਤਾਂ ਵੀ ਨਾਮ ਸੁਣਦਾ ਹੋਵੇ, ਕੋਈ ਇਨਸਾਨ ਜਾਂ ਪ੍ਰਾਣੀ ਜਾਂ ਪਸ਼ੂ ਪੰਛੀ ਵੀ ਬੋਲਦਾ ਹੋਵੇ, ਉਸ ਦੀ ਆਵਾਜ਼ ਦੇ ਵਿੱਚੋਂ ਵੀ ਨਾਮ ਸੁਣਦਾ ਹੋਵੇ। ਨਾਮੇ ਧਰਤੀ ਨਾਮੇ ਆਕਾਸ਼, ਧਰਤੀ ਦੇ ਵਿੱਚੋਂ ਵੀ ਨਾਮ ਸੁਣਦਾ ਹੋਵੇ, ਆਕਾਸ਼ ਦੇ ਵਿੱਚੋਂ ਵੀ ਨਾਮ ਹੀ ਸੁਣਦਾ ਹੋਵੇ, ਐਸਾ ਜਿਹੜਾ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਹੋਵੇ, ਉਹ ਹੈ ਗੁਰੂ ਕਾ ਸੰਤ, ਉਹ ਹੈ ਪਰਮੇਸ਼ਰ ਜੀ ਦਾ ਸੰਤ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਜਿਹਨਾਂ ਗੁਰਮੁਖਾਂ ਨੇ ਆਪਣੇ ਅਸਾਧ ਮਨ ਨੂੰ ਗੁਰ ਸਿੱਖਿਆ ਦੁਆਰਾ ਸਾਧ ਲਿਆ, ਭਾਈ ਉਹ ਸੱਚੇ ਸਾਧੂ ਕਹੇ ਜਾਂਦੇ ਨੇ। ਅਤੇ ਸਤਿਗੁਰੂ ਜੀ ਬਚਨ ਕਰਦੇ, ਜਿਹੜੇ ਐਸੇ ਨਾਮ ਦੇ ਰਸੀਏ ਸਾਧੂ ਨੇ ਨਾ, ਜਿਹੜੇ ਐਸੇ ਸਾਧਨਾ ਸੰਪੰਨ ਸਾਧਨ ਹਨ ਕਰ ਲਏ ਜਿਨ੍ਹਾਂ ਨੇ ਪੂਰੇ, ਤੇ ਸਾਧ ਹੋ ਗਏ, ਅਸੀਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹਨਾਂ ਬਲਿਹਾਰੇ ਜਾਣ ਯੋਗ ਸੰਤਾਂ ਤੋਂ ਸਾਧੂਆਂ ਤੋਂ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਦੀ ਸੰਗਤ ਕਰਕੇ ਜਿਸ ਕਿਸੇ ਨੇ ਵੀ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਤੇ ਜਪਣੇ ਵਾਲਾ ਵੀ ਪਾਰ ਉਤਰਿਆ। ਸੰਤ ਜਨ ਤੇ ਸੰਸਾਰ ਸਾਗਰ ਤੋਂ ਤਰੇ ਹੀ ਨੇ, ਪਰ ਸੰਤ ਜਨ ਜਿਹੜੇ ਨੇ ਮਲਾਹ ਦੀ ਨਿਆਈ ਇੱਕ ਤਾਂ ਸੰਤ ਹੁੰਦੇ ਨੇ, ਇਹ ਇੱਕ ਤਾਂ ਤਾਰੂ ਸੰਤ ਇੱਕ ਮਲਾਹ ਸੰਤ ਹੁੰਦੇ ਨੇ। ਤਾਰੂ ਸੰਤ ਨਾਮ ਜਪ ਕੇ ਆਪ ਹੀ ਤਰਦੇ ਨੇ, ਦੂਜੇ ਕਿਸੇ ਨੂੰ ਕਦੇ ਉਪਦੇਸ਼ ਨਹੀਂ ਦਿੰਦੇ। ਇੱਕ ਮਲਾਹ ਸੰਤ ਹੁੰਦੇ ਨੇ ਜਿਵੇਂ ਮਲਾਹ ਬੇੜੀਆਂ ਭਰ ਭਰ ਕੇ ਪੂਰਾ ਦੇ ਪੂਰ ਦਰਿਆ ਨਦੀ ਤੋਂ ਪਾਰ ਕਰਦਾ ਨਾ, ਜਿਹੜੇ ਪਰਮੇਸ਼ਰ ਜੀ ਦੇ ਮਲਾਹ ਰੂਪ ਸੰਤ ਨੇ, ਸਾਧ ਸੰਗਤ ਜੀ ਨਾਮ ਜਪਾ ਕਰਕੇ ਪੂਰਾ ਦੇ ਪੂਰ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਲੋਕਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰੀ ਜਾਂਦੇ ਨੇ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਜਿਹੜੇ ਮਲਾਹ ਸੰਤ ਨੇ ਨਾ, ਜਿਹੜੇ ਨਾਮ ਦੇ ਰਸੀਏ ਸੰਤ ਨੇ ਨਾ, ਜਿਹੜੇ ਸਵਾਸ ਗ੍ਰਾਸ ਤੇ ਰੋਮ ਰੋਮ ਦੇ ਨਾਲ ਜਪਣ ਵਾਲੇ ਸੰਤ ਨੇ, ਅਸੀਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹ ਬਲਿਹਾਰੇ ਜਾਣ ਹੀ ਯੋਗ ਨੇ, ਐਸੀ ਵਡਿਆਈ ਦੇ ਪਾਤਰ ਨੇ, ਜਿਨ੍ਹਾਂ ਦੇ ਨਾਲ ਮਿਲ ਕਰਕੇ ਜਿਸ ਕਿਸੇ ਨੇ ਵੀ ਅੰਮ੍ਰਿਤ ਨਾਮ ਨੂੰ ਜਪਿਆ ਉਹ ਸੰਸਾਰ ਸਾਗਰ ਤੋਂ ਪਾਰ ਉਤਰ ਗਿਆ ਹੈ ਜੀਓ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ,
1: ਕਿਰਪਾ ਕਰੋ ਪ੍ਰਭ ਆਪਣੀ।
0: ਸੋ ਮਹਾਰਾਜ, ਸੰਸਾਰ ਸਾਗਰ ਤੋਂ ਪਾਰ ਉਤਾਰੇ ਵਾਸਤੇ ਫਿਰ ਯਤਨ ਕਿਹੜਾ ਕਰੀਏ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਅਰਦਾਸਾਂ ਕਰਦੇ ਰਹੋ। ਮਹਾਰਾਜ, ਅਰਦਾਸਾਂ ਦੇ ਬਚਨ ਵੀ ਆਪ ਹੀ ਸਾਨੂੰ ਦੇ ਦਿਓ, ਕਿੰਨਾ ਬਚਨਾ, ਕਿੰਨਾ ਬੋਲਾਂ ਦੇ ਨਾਲ, ਕਿੰਨਾ ਸ਼ਬਦਾਂ ਦੇ ਨਾਲ, ਕਿੰਨਾ ਅਲਫਾਜ਼ਾਂ ਦੇ ਨਾਲ, ਕਿਸ ਬਾਣੀ ਦੇ ਨਾਲ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰੀਏ। ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਬਚਨ ਇਹ ਅਲਫਾਜ਼ ਨੇ ਬੇਨਤੀਆਂ ਕਰਨੇ ਦੇ। ਹੇ ਹਰੀ ਪਰਮੇਸ਼ਰ ਜੀ, ਸਭਨਾਂ ਦੇ ਮਨਾਂ ਅਤੇ ਤਨਾਂ ਨੂੰ ਹਰਿਆ ਭਰਿਆ ਕਰਨੇ ਵਾਲੇ ਵਾਹਿਗੁਰੂ ਜੀ, ਕਿਰਪਾ ਕਰੋ ਪ੍ਰਭ ਆਪਣੀ। ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ, ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ।
1: ਸਾਧ ਜਨਾ ਪਗ ਪਰਿਆ।
0: ਸੋ ਕਿਹੜੀ ਕਿਰਪਾ ਦ੍ਰਿਸ਼ਟੀ ਮੰਗਣੀ ਹੈ ਮਹਾਰਾਜ? ਜੋ ਆਪ ਜੀ ਦੇ ਅੰਮ੍ਰਿਤ ਨਾਮ ਦੇ ਰਸੀਏ ਸਾਧ ਜਨ ਸੰਤ ਜਨ ਨੇ ਨਾ, ਮੈਂ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਸਦਾ ਹੀ ਪਿਆ ਰਵਾਂ। ਨਾਨਕ ਦਾਸ ਇਹੈ ਸੁਖ ਮੰਗੈ, ਮੋਕਾਓ ਕਰ ਸੰਤਨ ਕੀ ਧੂਰੇ। ਮਹਾਰਾਜ, ਸੰਤ ਜਨਾਂ ਦੀ ਚਰਨ ਧੂੜ ਮੈਨੂੰ ਸਦਾ ਹੀ ਪ੍ਰਾਪਤ ਹੋਵੇ।
1: ਸਾਧ ਜਿਨ ਹਰ ਪ੍ਰਭ ਜਾਣੇ।
0: ਮਹਾਰਾਜ, ਸਾਧੂ ਜਨਾਂ ਨੂੰ ਇਤਨੀ ਮਹਾਨਤਾ ਇਤਨਾ ਪਿਆਰ ਕਿਉਂ ਬਖਸ਼ ਰਹੇ ਹੋ? ਕੋਈ ਵਿਸ਼ੇਸ਼ ਕਾਰਨ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਧੰਨ ਹਨ ਉਹ ਸਾਧ ਜਨ ਜਿਨ੍ਹਾਂ ਨੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਸਰਬ ਕਲਾ ਸਮਰੱਥ ਜੀ ਨੂੰ ਆਪਣੇ ਅੰਤਰ ਆਤਮੇ ਤੇ ਸਰਬਤ ਸੰਸਾਰ ਦੇ ਅੰਦਰ ਵਿਆਪਕ ਸਰੂਪ ਜਾਣਿਆ ਹੈ। ਐਸੇ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਜਿਸ ਕਿਸੇ ਨੇ ਵੀ ਅੰਮ੍ਰਿਤ ਨਾਮ ਨੂੰ ਜਪਿਆ, ਸਾਧੂ ਜਨਾਂ ਦੀ ਸੰਗਤ ਕਰਨੇ ਦੇ ਨਾਲ ਜਿਹੜੇ ਪਤਤ ਨੇ ਨਾ, ਭਾਈ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਪਤਤ ਉਧਰਿਆ, ਪਤਤਾਂ ਨੇ ਸੰਗਤ ਕੀਤੀ ਤੇ ਪਤਤ ਵੀ ਤਰ ਗਏ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਸਾਡਾ ਤੇ ਮਨ ਨਾਮ ਵਿੱਚ ਜੁੜਦਾ ਹੀ ਨਹੀਂ, ਨਾ ਮਨ ਸਾਧ ਸੰਗਤ ਵਿੱਚ ਜਾਣ ਨੂੰ ਕਰਦਾ, ਨਾ ਮਨ ਸੰਤ ਜਨਾਂ ਦੀ ਸੰਗਤ ਵਿੱਚ ਜਾਣ ਨੂੰ ਕਰਦਾ, ਬਲਕਿ ਸੰਤ ਜਨਾਂ ਦੀ ਨਿੰਦਿਆ ਬੜੀ ਕਰਦਾ। ਐਸੇ ਸਾਧ ਸੰਗਤ ਜੀ, ਲੋਕਾਂ ਦੇ ਨਾਲ ਸੰਸਾਰ ਭਰਿਆ ਪਿਆ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਐਸੇ ਲੋਕ ਜਿਨ੍ਹਾਂ ਦੇ ਮੁੱਖ ਦਰਗਾਹ ਦੇ ਅੰਦਰ ਉਜਲੇ ਨਹੀਂ, ਕਾਲੇ ਕੀਤੇ ਜਾਂਦੇ ਨੇ, ਪਰ ਨਿੰਦਿਆ ਕਰਨੇ ਤੋਂ ਨਹੀਂ ਹਟਦੇ। ਮਹਾਰਾਜ, ਮਨੁਆ ਚੱਲੈ ਬਹੁ ਬਹੁ ਬਿਧ। ਸਾਡਾ ਇਹ ਜਿਹੜਾ ਮਨ ਹੈ ਨਾ, ਇਹ ਚਲਾਏ ਮਾਨ ਹੋ ਕਰਕੇ, ਚਲੈ ਚੰਚਲ ਹੋ ਕਰਕੇ।

0: ਬਹੁਤੀਆਂ ਬਹੁਤੀਆਂ ਵਿਧੀਆਂ ਦੇ ਨਾਲ ਦਸਾਂ ਦਿਸ਼ਾਵਾਂ ਵਿੱਚ ਭੱਜਾ ਹੀ ਫਿਰਦਾ ਹੈ, ਵਸ ਵਿੱਚ ਕਦੇ ਆਉਂਦਾ ਹੀ ਨਹੀਂ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਮਹਾਰਾਜ, ਕਿਸ ਪ੍ਰਕਾਰ ਤੁਸਾਂ ਨੇ ਆਪਣੇ ਮਨ ਨੂੰ ਵਸ ਕੀਤਾ, ਅਥਵਾ ਜਿਹੜੇ ਸਾਧੂ ਜਨ ਗੁਰਮੁਖ ਨੇ ਉਹਨਾਂ ਨੇ ਕਿਵੇਂ ਉੱਤਮ ਅਧਿਕਾਰੀਆਂ ਜਗਿਆਸੂਆਂ ਨੇ ਮਨ ਨੂੰ ਵਸ ਵਿੱਚ ਕੀਤਾ ਹੈ, ਕਿਰਪਾ ਕਰਕੇ ਦੱਸੋ। ਅਤੇ ਹਜ਼ੂਰ ਫਰਮਾਉਂਦੇ ਨੇ, ਚੰਚਲ ਹੋ ਕਰਕੇ, ਚਲਾਏਮਾਨ ਹੋ ਕਰਕੇ ਸਾਰੀਆਂ ਦਿਸ਼ਾਵਾਂ ਦੇ ਵਿੱਚ, ਬਹੁਤੀਆਂ ਬਹੁਤੀਆਂ ਵਿਧੀਆਂ ਨੂੰ ਧਾਰਨ ਕਰਕੇ, ਬਹੁਤੇ ਲਾਲਚਾਂ ਨੂੰ ਧਾਰਨ ਕਰਕੇ ਜਿਹੜਾ ਭੱਜਦਾ ਰਹਿਣ ਵਾਲਾ ਮਨ ਹੈ, ਭਾਈ ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਜਦੋਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਧੂ ਜਨਾਂ ਦੀ ਸੰਗਤ ਕਰਕੇ ਇਸ ਮਨ ਨੂੰ ਵਸ ਦੇ ਵਿੱਚ ਕਰ ਲਿਆ ਹੈ ਸਤਿਗੁਰੂ ਜੀ ਦੇ ਬਚਨ ਨੇ ਨਾ। ਇਹ ਜਿਹੜਾ ਮਨ ਸਦਾ ਚੱਲਦੇ ਰਹਿਣ ਵਾਲਾ, ਕਦੇ ਟਿਕਦਾ ਹੀ ਨਹੀਂ, ਪਿੱਪਲ ਦੀ ਸਿਰੇ ਦੀ ਕੁਰੁੰਬਲੀ ਵਾਂਗੂ ਹਿਲਦਾ ਰਹਿਣ ਵਾਲਾ, ਭੂਤ ਨੇ ਦੀਵੇ ਵਰਗਾ ਚੰਚਲ ਹੈ, ਜਿਹੜਾ ਝੰਡੇ ਦੇ ਫਰਰੇ ਵਰਗਾ ਚੰਚਲ, ਹਾਥੀ ਦੇ ਕੰਨਾਂ ਵਰਗਾ ਚੰਚਲ, ਹਾਥੀ ਦੇ ਕੰਨ ਕਦੇ ਠਹਿਰਦੇ ਹੀ ਨਹੀਂ ਨਾ, ਥੋੜ੍ਹੇ ਥੋੜ੍ਹੇ ਹਿਲਦੇ ਹੀ ਰਹਿੰਦਾ ਹੈ ਰਹਿੰਦੇ ਨੇ। ਇਸੇ ਪ੍ਰਕਾਰ ਦੀਵੇ ਦੀ ਲਾਟ ਵਾਂਗੂ ਚੰਚਲ ਹੈ, ਜੋੜੀ ਵਜਾਉਣ ਵਾਲੇ ਦੀਆਂ ਉਂਗਲਾਂ ਵਾਂਗੂ ਚੰਚਲ ਹੈ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚੱਲ ਤਾਓ ਭਾਇਓ ਅਰੂੜਾ। ਇਹ ਜਿਹੜਾ ਸਦਾ ਚੱਲਦੇ ਰਹਿਣ ਵਾਲਾ, ਚਲਾਏਮਾਨ ਰਹਿਣ ਵਾਲਾ ਚੰਚਲ ਮਨ ਸੀ, ਸੰਤ ਜਨਾਂ ਦੀ ਸੰਗਤ ਵੱਡਿਆਂ ਭਾਗਾਂ ਨਾਲ ਪਾਈ ਤੇ ਮਿਲ ਕਰਕੇ ਨਾਮ ਜਪਿਆ, ਮਨ ਵਸ ਦੇ ਵਿੱਚ ਆ ਗਿਆ। ਇੱਥੇ ਵੀ ਬਚਨ ਕਰਦੇ ਨੇ, ਬਹੁਤੀਆਂ ਵਿਧੀਆਂ ਦੇ ਨਾਲ ਭੱਜਦਾ ਰਹਿਣ ਵਾਲਾ, ਧਾਵਣੀ ਲੈ ਕਰਕੇ ਧਾਉਂਦਾ ਰਹਿਣ ਵਾਲਾ ਜਿਹੜਾ ਮਨ ਹੈ, ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਉੱਤਮ ਅਧਿਕਾਰੀਆਂ ਨੇ ਵਸ ਵਿੱਚ ਕੀਤਾ ਹੈ। ਸੋ ਬਚਨ ਕਰਨਾ ਕੀਤਾ, ਮਹਾਰਾਜ ਸਾਡਾ ਇਹ ਜਿਹੜਾ ਮਨ ਹੈ, ਇਹ ਤੇ ਵਾਸ਼ਨਾਵਾਂ ਦੇ ਵਿੱਚ ਲੱਗਾ ਹੀ ਰਹਿੰਦਾ ਹੈ, ਕਿੰਨਾ ਯਤਨ ਕਰੀਏ ਮਹਾਰਾਜ ਨਹੀਂ ਟਿਕਦਾ, ਕਿਰਪਾਲਤਾ ਕਰੋ। ਉੱਤਮ ਅਧਿਕਾਰੀਆਂ ਤੇ ਸੰਤ ਜਨਾਂ ਨੇ ਕਿਵੇਂ ਵਸ ਵਿੱਚ ਕੀਤਾ ਹੈ, ਮਹਾਰਾਜ ਆਪ ਜੀ ਨੇ ਕਿਵੇਂ ਵਸ ਵਿੱਚ ਕੀਤਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਸ ਪ੍ਰਕਾਰ ਜਲ ਹੁੰਦਾ ਨਾ, ਜਲ ਦਾ ਸੋਮਾ ਨਦੀ ਹੋਵੇ, ਦਰਿਆ ਹੋਵੇ, ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਰੰਗਾਂ ਨੇ ਉਹ ਉੱਠਦੀਆਂ ਹਨ। ਫਿਰ ਪੜਦੇ ਹੋ,
1: ਜਿਉਂ ਜਲ ਤੰਤ ਪਸਾਰਿਓ ਬਧਕ,
0: ਉਸ ਜਲ ਦੇ ਅੰਦਰ ਤੰਤਿਆਂ ਵਾਲਾ, ਤੰਦਾਂ ਵਾਲਾ ਜਿਹੜਾ ਜਾਲ ਹੈ ਨਾ, ਬਹੁ ਵਿਧੀਆਂ ਦੇ ਨਾਲ ਉਣਿਆ ਹੋਇਆ, ਉਸ ਨੂੰ ਬਧਕ ਆ ਕਰਕੇ ਪਸਾਰ ਦਿੰਦਾ ਹੈ ਨਦੀਆਂ ਵਿੱਚ, ਦਰਿਆਵਾਂ ਵਿੱਚ। ਇੱਥੇ ਗੋਦਾਵਰੀ 'ਚ ਵੀ ਦੇਖਿਆ ਜਾਂਦਾ ਨਾ, ਪੁਲ ਦੇ ਕੋਲ ਜਿਹੜੇ ਫੰਦਕ ਲੋਕ ਕੁੰਡੀਆਂ ਲਾ ਕੇ ਜਾਂ ਜਾਲ ਪਾ ਕਰਕੇ ਮੱਛੀਆਂ ਨੂੰ ਫੜਦੇ ਨੇ, ਬੇੜੀਆਂ ਨਾਲ ਵੀ ਫੜਦੇ ਨੇ। ਬਚਨ ਕਰਦੇ ਨੇ, ਭਾਈ ਪ੍ਰਤੱਖ ਫੰਦਕ ਅਹੀਰ ਸ਼ਿਕਾਰੀ ਦੇਖੇ ਜਾਂਦੇ ਨੇ, ਬਹੁ ਵਿਧੀਆਂ ਦੇ ਨਾਲ ਜਲ ਦੇ ਵਿੱਚ ਪਸਾਰਾ ਕਰਦੇ ਹਨ ਜਾਲ ਦਾ, ਅਥਵਾ ਜਿਹੜੇ ਬਹੁ ਵਿਧੀਆਂ ਦੇ ਨਾਲ ਮੱਛੀਆਂ ਇਤਿਆਦਿਕ ਜਲ ਵਿੱਚ ਤੈਰ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਉੱਪਰ ਆ ਕਰਕੇ ਜਾਲ ਪਾਉਂਦੇ ਹਨ। ਇਸ ਪ੍ਰਕਾਰ ਜਾਲ ਦੇ ਨਾਲ ਗ੍ਰਸ ਲੈਂਦੇ, ਫੜ ਲੈਂਦੇ ਨੇ ਉਹਨਾਂ ਮੀਨਾ ਮੱਛੀਆਂ ਨੂੰ, ਤੇ ਜਿਹੜੀਆਂ ਮੱਛੀਆਂ ਬੜੀਆਂ ਚੰਚਲ ਨੇ, ਹੱਥ ਵਿੱਚ ਫੜੀਆਂ ਤਿਲਕ ਜਾਂਦੀਆਂ, ਹੱਥ ਵਿੱਚ ਮੁੱਠੀ ਵਿੱਚ ਫੜੀਆਂ ਹੀ ਨਹੀਂ ਜਾਂਦੀਆਂ, ਪਾਣੀ ਵਿੱਚ ਤਾਂ ਬਿਲਕੁਲ ਨਹੀਂ ਫੜੀਆਂ ਜਾਂਦੀਆਂ, ਪਰ ਜਾਲ ਪਾ ਕਰਕੇ ਜਿਹੜਾ ਫੰਦਕ ਹੈ ਉਸ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਭਾਈ ਇਹ ਜਿਹੜਾ ਮਨ ਹੈ ਨਾ, ਤਿਲਕਣੀ ਮਛਲੀ ਵਰਗਾ, ਇਹ ਮਰਿਆਦਾ ਰੂਪੀ ਮੁੱਠੀ ਵਿੱਚ ਨਹੀਂ ਫੜਿਆ ਜਾਂਦਾ, ਝੱਟ ਤਿਲਕ ਕੇ ਭੱਜ ਜਾਂਦਾ, ਦੌੜ ਜਾਂਦਾ, ਦਸਾਂ ਦਿਸ਼ਾਵਾਂ ਵਿੱਚ ਦੌੜਦਾ ਫਿਰਦਾ, ਪਰ ਬਚਨ ਕਰਨਾ ਕਰਦੇ ਨੇ, ਅਸਾਂ ਨੇ ਪ੍ਰੇਮ ਰੂਪੀ ਜਾਲ ਐਸਾ ਪਾਇਆ, ਇਸ ਨੂੰ ਖਿੱਚ ਕੇ ਆਪਣੇ ਵਸ ਦੇ ਵਿੱਚ ਕਰ ਲਿਆ, ਹੁਣ ਮਨ ਕਿਧਰੇ ਨਹੀਂ ਦੌੜਦਾ। ਸਾਧੂ ਜਨਾਂ ਨੇ ਪ੍ਰੇਮ ਰੂਪੀ ਜਾਲ ਪਾ ਕਰਕੇ ਇਸ ਮਨ ਰੂਪੀ ਚੰਚਲ ਮਛ ਨੂੰ ਵਸ ਵਿੱਚ ਕਰ ਲਿਆ, ਭਾਈ ਤਾਂ ਮਨ ਤਿੰਨਾਂ ਦਾ ਨਹੀਂ ਭਟਕਦਾ।
1: ਸੰਤ ਸੰਤ ਪਹਿਲਨੀ ਕੇ,
0: ਭਾਈ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਨੇ ਨਾ, ਸ਼ਾਂਤ ਆਤਮਾ ਵਾਲੇ ਸੰਤ, ਸੰਤ ਭਲੇ, ਦੋ ਵਾਰ ਸੰਤ ਸ਼ਬਦ ਆਇਆ, ਸ਼ਾਂਤ ਆਤਮਾ ਸੰਤ ਨੇ ਜਿਹੜੇ ਨਾਮ ਦੇ ਰਸੀਏ, ਉਹ ਭਲੀ ਪ੍ਰਕਾਰ ਚੰਗੇ ਹਨ, ਨੀਕੇ ਵਿਚਾਰ ਕੇ ਦੇਖਿਆ ਹੈ।
1: ਸੰਤ ਜਨਾ ਮਲ ਲਹੀਆ,
0: ਕਿਉਂਕਿ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕੋਟ ਜਨਮ ਕੇ ਦੁੱਖ ਗਵਾਇਓ, ਕਰੋੜਾਂ ਜਨਮਾਂ ਦੇ ਦੋਸ਼ ਲੱਥ ਜਾਂਦੇ ਨੇ, ਮਲ ਲਹੀਆ ਸਾਰੀ ਮੈਲ ਲੱਥ ਜਾਂਦੀ ਏ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਜਪਣੇ ਦੇ ਨਾਲ।
1: ਦੁਰਤ ਗਿਆ ਸਭ ਨੀ ਕਰ,
0: ਮਹਾਰਾਜ ਇਹ ਹਉਮੈ ਨਹੀਂ ਛੱਡਦੀ ਤੇ ਮਨ ਦਾ ਦੁਚੁੱਤਾਪਨ ਨਹੀਂ ਛੱਡਦਾ। ਹਜ਼ੂਰ ਫਰਮਾਉਂਦੇ ਨੇ ਉਹਨਾਂ ਦੀ ਹਉਮੈ ਨੀ ਵੀ ਨਿਵਿਰਤ ਹੋ ਗਈ, ਉਹਨਾਂ ਦਾ ਦੁਚਿੱਤਾਪਨ ਵੀ ਸਾਰਾ ਦਾ ਸਾਰਾ ਹਿਰਦੇ ਚੋਂ ਨਿਕਲ ਗਿਆ ਹੈ,
1: ਕਾਪਰ ਕਰਿਆ
0: ਤੇ ਮਨ ਉਹਨਾਂ ਦਾ ਉੱਜਲ ਹੋ ਗਿਆ, ਪਵਿੱਤਰ ਹੋ ਗਿਆ। ਮਹਾਰਾਜ ਕਿਵੇਂ ਉੱਜਲ ਹੋ ਗਿਆ, ਬਚਨ ਕਰਦੇ ਜਿਵੇਂ ਬਸਤਰ ਪਹਿਨਿਆ ਹੋਵੇ ਤੇ ਮੈਲਾ ਹੋਇਆ ਹੋਵੇ ਨਾ, ਤੇ ਸਾਬਣ ਦੇ ਨਾਲ ਮਲ ਮਲ ਕੇ ਤੇ ਇਸ ਨੂੰ ਧੋ ਦਈਏ ਤੇ ਜਿਹੜਾ ਕੱਪੜਾ ਉਹ ਉੱਜਲ ਹੋ ਜਾਂਦਾ, ਸਾਫ਼ ਹੋ ਜਾਂਦਾ, ਚਿੱਟਾ ਹੋ ਜਾਂਦਾ, ਨਿਖਰ ਜਾਂਦਾ, ਇਵੇਂ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਇਸ ਮਨ ਨੂੰ ਧੋ ਲੈਣਾ ਕੀਤਾ, ਖੋਟੇਪਣ ਦੀ ਦੁਚੁੱਤੇਪਣ ਦੀ ਸਾਰੀ ਮੈਲ ਉੱਤਰ ਗਈ ਏ। ਜਿਵੇਂ ਬਸਤਰ ਨੂੰ ਲੈ ਕਰਕੇ ਅੱਜ ਵੀ ਪੁਲ ਕੱਲ੍ਹ ਦੇਖਿਆ ਜਾਂਦਾ ਨਾ, ਬੀਬੀਆਂ ਬੰਦੇ ਗੋਦਾਵਰੀ ਦੇ ਘਾਟ 'ਤੇ ਲੈ ਕਰਕੇ ਬਸਤਰ ਲਿਜਾਂਦੇ ਨੇ ਅਤੇ ਉੱਥੇ ਬਸਤਰ ਧੋਂਦੇ ਨੇ। ਪੁਰਾਣੇ ਸਮੇਂ ਵਿੱਚ ਇਹ ਵਾਸ਼ਿੰਗ ਮਸ਼ੀਨਾਂ ਅਤੇ ਟੂਟੀਆਂ ਨਲ ਕੇ ਘਰ ਨਹੀਂ ਸਨ ਲੱਗੇ ਹੁੰਦੇ, ਅੱਜ ਕਿਤੇ ਕਿਤੇ ਅਤੇ ਪੁਰਾਤਨ ਪੁਰਾਤਨ ਸਮੇਂ ਵਿੱਚ ਸਾਰਿਆਂ ਥਾਵਾਂ 'ਤੇ ਜਿਹੜੇ ਕੱਪੜੇ ਨੇ ਤਲਾਬਾਂ 'ਤੇ, ਢਾਬਾਂ 'ਤੇ ਅਤੇ ਨਦੀਆਂ 'ਤੇ ਹੀ ਧੋਇਆ ਜਾਇਆ ਕਰਦੇ ਸਨ, ਅੱਜ ਵੀ ਧੋਏ ਜਾਂਦੇ ਨੇ। ਜਿਵੇਂ ਪ੍ਰਤੱਖ ਬਸਤਰ ਲੈ ਕਰਕੇ ਨਦੀ 'ਤੇ ਜਾਈਦਾ, ਪਹਿਲਾਂ ਬਸਤਰਾਂ ਨੂੰ ਗਿੱਲੇ ਕੀਤਾ ਜਾਂਦਾ, ਫਿਰ ਪੱਥਰ 'ਤੇ ਪਟੜੇ 'ਤੇ ਰੱਖਿਆ ਜਾਂਦਾ, ਫਿਰ ਉਸ ਨੂੰ ਸਾਬਣ ਲਾਇਆ ਜਾਂਦਾ, ਸਾਬਣ ਚੰਗੀ ਤਰ੍ਹਾਂ ਲਾ ਕੇ ਹੱਥਾਂ ਦੇ ਨਾਲ ਮਲਿਆ ਜਾਂਦਾ, ਫੁਲਕਿਆ ਜਾਂਦਾ, ਬਸਤਰ ਜ਼ਿਆਦਾ ਮੈਲਾ ਹੋਵੇ ਫਿਰ ਮੁੱਕੀਆਂ ਦੇ ਨਾਲ ਜਾਂ ਥਾਪੀ ਡੰਡੇ ਸੋਟੇ ਦੇ ਨਾਲ ਕੁੱਟਿਆ ਜਾਂਦਾ, ਫਿਰ ਉਸ ਨੂੰ ਜਲ ਦੇ ਵਿੱਚ ਧੋ ਕੇ ਸਾਰੀ ਮੈਲ ਸਾਬਣ ਸਮੇਤ ਕੱਟ ਕੇ ਨਿਖਾਰ ਕੇ ਕੱਪੜੇ 'ਤੇ ਪਾਇਆ ਜਾਂਦਾ ਅਤੇ ਧੁੱਪ ਵਿੱਚ ਸੁਕਾ ਕੇ ਉਸ ਉੱਜਲ ਕੱਪੜੇ ਨੂੰ ਘਰ ਲੈ ਆਇਆ ਜਾਂਦਾ। ਭਾਈ ਜਿਹੜਾ ਇਹ ਸਾਧ ਸੰਗਤ ਹੈ ਨਾ, ਸਾਧ ਸੰਗਤ ਰੂਪੀ ਘਾਟ ਨਦੀ ਦਾ ਕਿਨਾਰਾ ਹੈ, ਸਾਧ ਸੰਗਤ ਰੂਪੀ ਨਦੀ ਦੇ ਵਿੱਚ ਅੰਮ੍ਰਿਤ ਜਲ ਲਬਾਲਬ ਭਰਿਆ ਪਿਆ ਹੈ। ਜਿਹੜਾ ਦ੍ਰਿੜ ਨਿਸ਼ਚਾ ਸਾਧ ਸੰਗਤ ਦੇ ਨਾਮ 'ਤੇ ਰੱਖਣਾ ਇਹ ਪਟੜਾ ਹੈ, ਜਿਹੜਾ ਮਨ ਇਹ ਕੱਪੜਾ ਹੈ, ਪਹਿਲਾਂ ਪ੍ਰੇਮ ਰੂਪੀ ਜਲ ਦੇ ਵਿੱਚ ਇਸ ਨੂੰ ਧੋਣਾ ਹੈ, ਫਿਰ ਨਾਮ ਰੂਪੀ ਸਾਬਣ ਲਾਉਣਾ। ਜੇ ਨਾਮ ਜਪਣ ਤੋਂ ਮਨ ਉਚਾਟ ਹੋਵੇ, ਕਦੇ ਇਕਾਂਤ ਵਿੱਚ ਨਾਮ ਜਪਣਾ, ਕਦੇ ਪਰਿਵਾਰ ਨਾਲ ਬੈਠ ਕੇ ਜਪਣਾ, ਕਦੇ ਸਤ ਸੰਗਤ ਨਾਲ ਮਿਲ ਕਰਕੇ ਜਪਣਾ, ਇਹ ਉਕਤੀਆਂ ਜੁਗਤੀਆਂ ਨੇ। ਨਾਮ ਜਪਣ ਨੂੰ ਤਾਂ ਵੀ ਚੇਤੇ ਇਕਾਗਰ ਨਾ ਹੋਵੇ, ਕੀਰਤਨ ਸਰਵਣ ਕਰਕੇ ਮਨ ਨੂੰ ਇਕਾਗਰ ਕਰਨਾ। ਜਿਵੇਂ ਕੱਪੜੇ ਨੂੰ ਮੁੱਕੀਆਂ ਦੇ ਨਾਲ ਕੁੱਟਿਆ ਜਾਂਦਾ, ਫੁਲਕਿਆ ਜਾਂਦਾ ਨਾ, ਇਹ ਮੁੱਕੀਆਂ ਦੇ ਨਾਲ ਕੁੱਟਣਾ ਹੈ। ਇਸੇ ਪ੍ਰਕਾਰ ਤਾਂ ਵੀ ਬਸ ਵਿੱਚ ਨਾ ਆਵੇ, ਫਿਰ ਕਥਾ ਨੂੰ ਸਰਵਣ ਕਰਨਾ, ਇਹ ਥਾਪੀਆਂ ਦੇ ਨਾਲ ਕੁੱਟਣਾ ਹੈ। ਕਿਉਂਕਿ ਜਿਹੜੇ ਉਪਦੇਸ਼ ਕੀਰਤਨ ਸਰਵਣ ਕਰਦਿਆਂ ਅਤੇ ਪਾਠ ਕਰਦਿਆਂ ਨਾ ਸਮਝ ਆਉਣ, ਉਹਨਾਂ ਬਚਨਾਂ ਦੀ ਸੋਝੀ ਕਥਾ ਦੁਆਰਾ ਪੈਂਦੀ, ਇਹ ਥਾਪੀਆਂ ਡੰਡੇ ਲੱਕੜ ਦੇ ਨਾਲ ਕੁੱਟਣਾ ਹੈ। ਫਿਰ ਇਸੇ ਪ੍ਰਕਾਰ ਪ੍ਰੇਮ ਰੂਪੀ ਜਲ ਦੇ ਅੰਦਰ ਧੋ ਕਰਕੇ ਨਾ, ਅਤੇ ਸਾਧ ਸੰਗਤ ਜੀ ਇਸ ਮਨ ਨੂੰ ਨਿਖਾਰ ਲਿਆ ਜਾਂਦਾ ਹੈ। ਸਤਿਗੁਰੂ ਜੀ ਬ੍ਰਹਮ ਗਿਆਨ ਦੇ ਸੂਰਜ ਨੇ ਭਗਤੀ ਰੂਪੀ ਕਿਰਨਾ ਪਾ ਕਰਕੇ ਇਸ ਮਨ ਦੇ ਵਿੱਚੋਂ ਸਾਧ ਸੰਗਤ ਜੀ ਫਿਰ ਸਾਰੇ ਜਲ ਨੂੰ ਸੋਖ ਲੈਂਦੇ ਨੇ ਅਤੇ ਮਨ ਰੂਪੀ ਜਿਹੜਾ ਬਸਤਰ ਹੈ ਚਿੱਟਾ ਉੱਜਲ ਪਵਿੱਤਰ ਨਿਰਮਲ ਹੋ ਜਾਂਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਨੇ, ਜਿਵੇਂ ਨਦੀ ਦੇ ਘਾਟ 'ਤੇ ਜਾ ਕੇ ਸਾਬਣ ਦੇ ਨਾਲ ਕੱਪੜੇ ਨੂੰ ਲੈ ਕਰਕੇ ਨਿਖਾਰਿਆ ਜਾਂਦਾ ਹੈ, ਇਵੇਂ ਗੁਰਮੁਖ ਜਨ ਸਤ ਸੰਗਤ ਵਿੱਚ ਜਾ ਕਰਕੇ ਮਨ ਰੂਪੀ ਬਸਤਰ ਨੂੰ ਧੋਂਦੇ ਨੇ। ਹਉਮੈ ਦੁਰਤ ਗਿਆ ਸਭ ਨੀਕਰ, ਉਹਨਾਂ ਦਾ ਨੀਕਰ ਨਿਕਲ ਗਿਆ ਮਨ ਦੇ ਵਿੱਚੋਂ, ਦੁਰਤ ਗਵਾਇਆ ਹਰ ਪ੍ਰਭ ਆਪੇ। ਸੋ ਹਰੀ ਪਰਮੇਸ਼ਰ ਪ੍ਰਭੂ ਜੀ ਨੇ ਉਹਨਾਂ ਦੇ ਮਨ ਦੇ ਵਿੱਚੋਂ ਦੁਚਿੱਤਾਪਨ ਵੀ ਗਵਾ ਦਿੱਤਾ ਹੈ। ਹਉਮੈ ਦੀਰਘ ਰੋਗ ਹੈ, ਇਸ ਹਉਮੈ ਰੂਪੀ ਵੱਡੇ ਰੋਗ ਨੂੰ ਵੀ ਮਨ ਦੇ ਵਿੱਚੋਂ ਕੱਢ ਦਿੱਤਾ ਹੈ। ਮਨ ਉਹਨਾਂ ਦੇ ਉੱਜਲ ਹੋ ਗਏ, ਪਵਿੱਤਰ ਸਾਫ਼ ਹੋ ਗਏ, ਜਿਵੇਂ ਸਾਬਣ ਦੇ ਨਾਲ ਕੱਪੜਾ ਉੱਜਲ ਹੋ ਜਾਂਦਾ ਹੈ, ਨਾਮ ਜਲ ਦੇ ਨਾਲ ਅਥਵਾ ਪ੍ਰੇਮ ਜਲ ਦੇ ਨਾਲ, ਨਾਮ ਰੂਪੀ ਸਾਬਣ ਦੇ ਨਾਲ ਉਹਨਾਂ ਗੁਰਮੁਖਾਂ ਦਾ ਹਿਰਦਾ ਉੱਜਲ ਪਵਿੱਤਰ ਹੋ ਗਿਆ ਹੈ।
1: ਮਸਤਕ ਲਿਲਾਟ ਲਿਖਿਆ ਤੁਰ ਠਾਕੁਰ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਦਾਤਾਂ ਕਿੰਨਾਂ ਨੂੰ ਪ੍ਰਾਪਤ ਹੁੰਦੀਆਂ ਨੇ? ਹਜ਼ੂਰ ਬਚਨ ਕਰਨਾ ਕਰਦੇ ਨੇ ਮਸਤਕ ਲਿਲਾਟ, ਮਸਤਕ ਦਾ ਨਾਮ ਵੀ ਮੱਥਾ ਹੀ ਹੈ ਅਤੇ ਲਿਲਾਟ ਦਾ ਨਾਮ ਵੀ ਮੱਥਾ ਹੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਵੀ ਚਾਰ ਦੇ ਸਹਿਤ ਦੇਖ ਲਵੋ, ਇੱਕ ਮਸਤਕ ਦਾ ਅਰਥ ਸ੍ਰੇਸ਼ਟ ਲੈਣਾ ਹੈ, ਮਸਤਕ ਮੱਥਾ ਲਿਲਾਟ ਕਹੀਏ ਸ੍ਰੇਸ਼ਟ, ਜਿਨ੍ਹਾਂ ਦੇ ਮਸਤਕ ਦੇ ਉੱਪਰ ਸ੍ਰੇਸ਼ਟ ਲਿਖਿਆ ਧੁਰ ਠਾਕੁਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਸ੍ਰੇਸ਼ਟ ਲੇਖ ਬੰਦਗੀ ਕਰਨੇ ਦਾ ਲਿਖ ਦਿੱਤਾ ਹੈ, ਭਾਈ ਤੂੰ ਬੰਦਗੀ ਕਰੇਗਾ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ, ਤੇਰੇ ਦੁਆਰੇ ਧੋਨੇ ਸਹਿਜ ਕੀ ਮਾਥਾ ਮੇਰੇ ਦਾਗ ਆਈ, ਮੇਰੇ ਮੱਥੇ ਦੇ ਉੱਤੇ ਪਰਮੇਸ਼ਰ ਜੀ ਨੇ ਲੇਖ ਲਿਖ ਦਿੱਤੇ ਨੇ, ਦਾਗ ਦਿੱਤੇ ਨੇ, ਉੱਕਰ ਦਿੱਤੇ ਨੇ, ਭਗਤੀ ਕਰਨੇ ਦੇ ਇਹ ਨਹੀਂ ਮਿਟ ਸਕਦੇ। ਸੋ ਤੇਰੇ ਦੁਆਰੇ ਧੋਨੇ ਸਹਿਜ ਕੀ ਮਾਥਾ ਮੇਰੇ ਦਾਗ ਆਈ, ਦਾਗੇ ਹੋਏ ਸੋ ਰਨ ਮਹਿਜੂ ਜਹ ਬਿਨ ਦਾਗੇ ਭਗ ਜਾਈ। ਬਚਨ ਕਰਨਾ ਕਰਦੇ ਨੇ ਜਿਨ੍ਹਾਂ ਦੇ ਮਸਤਕ ਮੱਥੇ ਦੇ ਉੱਪਰ ਲਿਲਾਟ ਸ੍ਰੇਸ਼ਟ ਲੇਖ ਠਾਕੁਰ ਜੀ ਨੇ, ਰਾਰੇ ਨੂੰ ਸਿਹਾਰੀ ਹੈ, ਠਾਕੁਰ ਜੀ ਨੇ, ਪਰਮੇਸ਼ਰ ਜੀ ਨੇ, ਵਾਹਿਗੁਰੂ ਜੀ ਨੇ ਧੁਰ ਦਰਗਾਹ ਤੋਂ ਲਿਖਿਆ ਹੈ, ਲਿਖ ਕਰਕੇ ਪਾ ਦਿੱਤਾ ਹੈ ਬੰਦਗੀ ਕਰਨੇ ਦਾ।
1: ਸਤਿਗੁਰ ਚਰਨ ਔਰ ਧਰਿਆ,
0: ਭਾਈ ਉਹਨਾਂ ਨੇ ਪੂਜਨੀਕ ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ, ਦਸਾਂ ਪਾਤਸ਼ਾਹੀਆਂ ਜੀ ਦੇ ਪ੍ਰਤੱਖ ਚਰਨਾਂ ਨੂੰ, ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਚਰਨਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੂਪੀ ਚਰਨਾਂ ਨੂੰ, ਨਾਮ ਰੂਪੀ ਚਰਨਾਂ ਨੂੰ, ਚਿੱਤ ਚਰਨ ਨਾਮ, ਇਸੇ ਪ੍ਰਕਾਰ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਇਹ ਸਤਿਗੁਰੂ ਜੀ ਦੀ ਜੋ ਬਚਨਾ ਰੂਪੀ ਬਾਣੀ ਨੂੰ ਮਨ ਵਿੱਚ ਵਸਾਉਣਾ ਹੈ, ਇਹ ਬਾਣੀ ਰੂਪੀ ਚਰਨਾਂ ਨੂੰ ਧਾਰਨ ਕਰਨਾ ਹੈ। ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਸ੍ਰੇਸ਼ਟ ਲੇਖ ਲਿਖ ਦਿੱਤਾ ਨਾ, ਬਾਣੀ ਨੂੰ ਮਨ ਵਿੱਚ ਵਸਾਓਗੇ, ਨਾਮ ਨੂੰ ਜਪੋਗੇ, ਹਜ਼ੂਰ ਬਚਨ ਕਰਨਾ ਕਰਦੇ ਨੇ, ਗੁਰ ਸਤਿਗੁਰ ਚਰਨ ਉਰ ਧਰਿਆ, ਉਹਨਾਂ ਨੇ ਪੂਜਨੀਕ ਸਤਿਗੁਰਾਂ ਦੇ ਗੁਰਬਾਣੀ ਰੂਪੀ ਪ੍ਰਤੱਖ ਤੇ ਆਸਰਾ ਰੂਪੀ ਚਰਨਾਂ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ।
1: ਦੁੱਖ ਭੰਜ ਪ੍ਰਭ ਪਾਇਆ,
0: ਭਾਈ ਉਹਨਾਂ ਦੇ ਸਾਰੇ ਜਿਹੜੇ ਦਲਿੱਦਰ ਸਨ ਨਾ, ਉਹ ਵੀ ਭੰਜ ਭੰਨ ਦਿੱਤੇ ਨਾਮ ਨੇ। ਜਿੰਨੇ ਵੀ ਦੁੱਖ ਸਨ, ਸੰਸਾਰ ਦੇ ਦੁੱਖ, ਲੋਕ ਦੇ ਦੁੱਖ, ਪਰਲੋਕ ਦੇ ਦੁੱਖ, ਸਰੀਰ ਦੇ ਦੁੱਖ, ਮਨ ਦੇ ਦੁੱਖ, ਇਸੇ ਪ੍ਰਕਾਰ ਦੁਨਿਆਵੀ ਦੁੱਖ, ਸੋ ਪਿੱਤਰ ਦੰਡ, ਰਾਜ ਦੰਡ ਇਤਿਆਦਿਕ ਦੇ ਜਿਹੜੇ ਦੁੱਖ ਸਨ, ਜਮ ਦੰਡ ਦੇ ਦੁੱਖ ਸਨ, ਉਹ ਸਾਰੇ ਦੁੱਖ ਵੀ ਅੰਮ੍ਰਿਤ ਨਾਮ ਨੇ ਭੰਨ ਦਿੱਤੇ ਪ੍ਰਭ ਪਾਇਆ। ਜਿਨ੍ਹਾਂ ਨੇ ਸਤ ਸੰਗਤ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕੇ ਪ੍ਰਭੂ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਹੈ।
1: ਨਾਨਕ ਨਾਮ ਉਰ ਧਰਿਆ,
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਾਮ ਉਧਰਿਆ, ਇਹ ਜਿਹੜਾ ਮੁਖੀ ਪਾਠ ਉਹ ਉਧਰਿਆ ਕਰਨਾ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਨਾਮ ਨੰਨੇ ਕੰਨਾ ਮੰਮੇ ਸਿਹਾਰੀ ਹੈ ਨਾਮੀ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਨਾਮੀ ਪਰਮੇਸ਼ਰ ਜੀ ਨੇ ਉਧਰਿਆ, ਉਹਨਾਂ ਨੂੰ ਵਿਸ਼ੇਸ਼ ਕਰਕੇ ਉਧਾਰ ਦਿੱਤਾ ਹੈ। ਫਿਰ ਪੜ੍ਹਦੇ ਹੋ,
1: ਨਾਨਕ ਨਾਮ ਉਧਰਿਆ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਾਮੀ ਤੇ ਨਾਮ ਦੇ ਅੰਦਰ ਕੋਈ ਭੇਦ ਨਹੀਂ, ਨਾਮੀ ਤੇ ਨਾਮ ਨੂੰ ਇੱਕ ਰੂਪ ਕਰਕੇ ਜਾਣਨਾ ਕਰੋ। ਜਿਨ੍ਹਾਂ ਨੇ ਨਾਮੀ ਦੇ ਅੰਮ੍ਰਿਤ ਨਾਮ ਨੂੰ ਜਪਿਆ, ਸਤ ਸੰਗਤ ਦੁਆਰਾ ਜਪੇ ਹੋਏ ਨਾਮ ਨੇ ਤਿੰਨਾਂ ਨੂੰ ਸ਼ੀਘਰ ਹੀ ਉਧਾਰ ਦਿੱਤਾ ਹੈ, ਉਹਨਾਂ ਦਾ ਭਲਾ ਕਰ ਦਿੱਤਾ ਹੈ। ਭਾਵੇਂ ਸਾਧ ਸੰਗਤ ਜੀ, ਇਹ ਦੂਜਾ ਪਾਠ ਨਾਮ ਉਧਰਿਆ ਵੀ ਕੀਤਾ ਜਾਂਦਾ ਹੈ ਕਿ ਜਿਸ ਨੇ ਨਾਮ ਜਪਿਆ ਨਾਮ ਦੁਆਰਾ ਤਰ ਗਿਆ, ਪਰ ਮੰਮੇ ਨੂੰ ਸਿਹਾਰੀ ਇਸ ਗੱਲ ਦੀ ਵਾਚਕ ਹੈ, ਨਾਮੀ ਤੇ ਅੱਗੇ ਪਾਠ ਬਣੇਗਾ ਉਧਰਿਆ, ਨਾਮੀ ਪਰਮੇਸ਼ਰ ਜੀ ਨੇ ਉਹਨਾਂ ਦਾ ਉਧਾਰ ਕਰ ਦਿੱਤਾ ਹੈ, ਉਹਨਾਂ ਨੂੰ ਤਾਰ ਦਿੱਤਾ ਹੈ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਸਾਧ ਸੰਗਤ ਜੀ ਨਾਮ ਇਕਾਂਤ ਵਿੱਚ ਵੀ ਜਪਣਾ ਹੈ, ਤੁਰਦਿਆਂ ਫਿਰਦਿਆਂ ਵੀ ਜਪਣਾ ਹੈ, ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਤਾਰ, ਪਰ ਇਕੱਲੀ ਮੱਖੀ ਨੇ ਜੇਕਰ ਪੂਰੇ ਸ਼ਹਿਦ ਦੇ ਛੱਤੇ ਨੂੰ ਭਰਨਾ ਹੋਵੇ ਤੇ ਕਿੰਨਾ ਸਮਾਂ ਲੱਗੇਗਾ, ਪਰ ਜਦੋਂ ਸਾਰੀਆਂ ਮੱਖੀਆਂ ਮਿਲ ਕਰਕੇ ਉਦਮ ਕਰਦੀਆਂ ਨੇ ਤੇ ਮਹੀਨੇ ਖੰਡ ਦੇ ਅੰਦਰ ਹੀ ਛੱਤੇ ਨੂੰ ਸਾਰੇ ਨੂੰ ਸ਼ਹਿਦ ਦੇ ਨਾਲ ਭਰ ਦਿੰਦੀਆਂ ਨੇ, ਇਸੇ ਪ੍ਰਕਾਰ ਸਾਧ ਸੰਗਤ ਜੀ ਇਕੱਲੇ ਨੇ ਉਦਮ ਕਰਨਾ ਹੋਵੇ ਤੇ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਵੇ, ਪਰ ਮੱਖੀਆਂ ਦੀ ਨਿਆਈ ਮਿਲ ਕਰਕੇ ਅੰਮ੍ਰਿਤ ਨਾਮ ਜਪਣੇ ਦੇ ਨਾਲ ਜਿਵੇਂ ਝਾਟੀ ਛੱਤੇ ਨੂੰ ਸ਼ਹਿਦ ਨਾਲ ਭਰ ਲੈਂਦੀਆਂ ਨੇ, ਝਾਟੀ ਸਾਧ ਸੰਗਤ ਜੀ ਹਿਰਦਾ ਸ਼ਰਧਾ ਨਾਲ ਨਾਮ ਜਲ ਦੇ ਨਾਲ ਭਰ ਜਾਂਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋਈਦਾ। ਇਸ ਕਰਕੇ ਸਾਧ ਸੰਗਤ ਦਾ ਮਹੱਤਵ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਗਿਣਤੀ ਦੇ ਹਿਸਾਬ ਦੇ ਨਾਲ 28ਵਾਂ ਰਾਗ ਪ੍ਰਾਰੰਭ ਕਰਕੇ ਇਸ ਰਾਗ ਦੇ ਪਹਿਲੇ ਸ਼ਬਦ ਦੇ ਅੰਦਰ ਕਥਨ ਕੀਤਾ ਹੈ ਜੀਓ। ਸਤਿਗੁਰ ਦੇਵ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ ਮਹਾਰਾਜ, ਜੋ ਪਾਵਨ ਉਪਦੇਸ਼ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦੁਆਰਾ ਸਾਡੇ ਤਾਈਂ ਕਥਨ ਤੇ ਸਰਵਣ ਕਰਵਾਏ ਨੇ, ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਇਹਨਾਂ ਉਪਦੇਸ਼ਾਂ ਦਾ ਸਮੁੱਚਾ ਭਾਵ ਸਾਡਿਆਂ ਮਨਾਂ ਦੇ ਅੰਦਰ ਹਿਰਦਿਆਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਸਾਡੇ ਤਾਈਂ ਕਿਰਤਾਰਥ ਨਿਹਾਲ ਕਰਨਾ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇਟ ਬੇਅੰਤ ਮਾਇਆ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

Abi ya seni seviyorum, seni seviyorum.

ਜੀ ਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਘਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

0: ਦੁਏ ਦਾਈ ਦਾਇਆ ਕੇ ਲੈ ਸਕਲ ਜਗਤ ਚੰਗਿਆਈਆਂ ਬੁਰੀਆਂ ਵਾਚੇ ਤਰਮਾ ਦੂਰ ਕਰਮੇ ਆਪੋ ਆਪਣੇ ਕੇ ਨੇੜਾ ਕੇ ਦੂਰ
1: ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ।

ਏਹ ਕਠੋਰ ਇਸਥੰਤ ਕਹੂੰ ਕਰਤ ਜਲ ਮਹਿ ਜਾਪ ਕਹੂੰ ਸਹਿਤ ਤਨ ਪਰਤਾਪ ਕਹੂੰ ਬਾਸ ਬਨ ਹੈ ਕਰੰਤ ਕਹੂੰ ਤਾਪ ਤਨ ਹੈ ਸਹੰਤ ਕਹੂੰ ਗ੍ਰਹਿਸਥ ਧਰਮ ਅਪਾਰ ਕਹੂੰ ਰਾਜ ਰੀਤ ਉਦਾਰ ਕਹੂੰ ਰੋਗ ਰਹਿਤ ਭਰਮ ਕਹੂੰ ਕਰਮ ਕਰਤ ਕਰਮ ਕਹੂੰ ਸੇਖ ਬ੍ਰਹਮ ਸਰੂਪ ਕਹੂੰ ਨੀਤ ਰਾਜ ਅਨੂਪ

ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਫੇ ਹਰੀ ਇਹਾਂ ਹਰੀ ਉਹਾਂ ਹਰੀ ਜਮੀ ਹਰੀ ਜਮਾ ਹਰੀ ਅਲੇ ਖਰੀ ਅਭੇ ਖਰੀ ਅਦੋ ਖਰੀ ਅਦਵੈ ਖਰੀ ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਭੇਦ ਹਰੀ ਅਜੰਤਰ ਹਰੀ ਅਮੰਤ੍ਰ ਹਰੀ ਸੋ ਤੇਜ ਹਰੀ ਅਤੰਤ੍ਰ ਹਰੀ ਅਜਾਤ ਹਰੀ ਅਪਾਤ ਹਰੀ ਅਮਿੱਤ੍ਰ ਹਰੀ ਅਮਾਤ ਹਰੀ ਅਰੋਗ ਹਰੀ ਅਸੋਕ ਹਰੀ ਅਭਰਮ ਹਰੀ ਅਕਰਮ

ਭਜੋ ਹਰੀ ਥਪੋ ਹਰੀ ਥਪੋ ਹਰੀ ਜਪੋ ਹਰੀ ਜਲਸਤੁ ਹੀ ਥਲਸਤੁ ਹੀ ਨਦਿਸਤੁ ਹੀ ਨਦਸਤੁ ਹੀ ਪ੍ਰਿਛਸਤੁ ਹੀ ਪਤਸਤੁ ਹੀ ਚਿਤਸਤੁ ਹੀ ਉਰਧਸਤੁ ਹੀ ਭਜਸਤੁ ਵੰਗ ਭਜਸਤੁ ਵੰਗ ਠਟਸਤੁ ਵੰਗ ਠਟਸਤੁ ਵੰਗ ਜਿਮੀ ਤੁਹੀ ਜਮਾ ਤੁਹੀ ਮੱਕੀ ਤੁਹੀ ਮੱਕਾ ਤੁਹੀ ਅਭੂ ਤੁਹੀ ਅਭ ਤੁਹੀ ਅਛੂ ਤੁਹੀ ਅਛ ਤੁਹੀ ਜਤਸਤੁਹੀ ਵ੍ਰਤਸਤੁਹੀ ਗਤਸਤੁਹੀ।

ਖੂ ਕਮਲ ਹਰਿ ਗਜ ਗਦ ਹਾ ਵਿਭੂਤ ਦਾਰੀ ਗਿੱਦੁਆ ਮਸਾਨ ਬਾਸ ਕਰਿਓਈ ਕਰਤ ਹੈ ਗੁਗ ਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਦੇ ਮਰਤ ਹੈ ਬਿੰਦ ਕੇ ਸਦਈਆ ਤਾਹੀ ਜਿਕੀ ਬਟਈਆ ਦੇ ਦਬੰਦਰਾ ਸਦੀਵ ਪਾਏ ਨੰਗੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੀਨ ਕੈ ਸਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭ ਦੁਦਤ ਹਰਿ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤੇ ਤੂੰ ਗਊਵਨ ਕੇ ਜਈਆ ਬ੍ਰਿਕ ਭਈਆ ਵਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਦਬਾ ਗੁਲਾਬ ਡਾਲ ਬ੍ਰਿਕ ਧਿਆਨ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਐਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀਕ ਜਈਆ ਕਹੇ ਨਭ ਕੇ ਉਡਈਆ ਸੋ ਜਰਈਆ ਕਹਿ ਬਖਾਨੀਏ ਫਲ ਕੇ ਬਸਈਆ ਤਾਹੇ ਬਾਂਦਰੀਕ ਜਈਆ ਕਹੇ ਆਦਿਸ ਫਿਰਈਆ ਤੈ ਤੋ ਭੂਤ ਕਹਿ ਪਛਾਨੀਏ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਫਚਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤੇਂਦੁਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰੇਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰ ਕੋ ਕਨਹਿਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਬੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਦੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋ

ਨ ਕੈਸੇ ਗਿਆਨ ਕੋ ਵਿਚਾਰਹੀ। ਤਾਪ ਕੇ ਸਹਿਤ ਜੋ ਪਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ। ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇ ਵਿਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ। ਨਭ ਕੇ ਉੜੇ ਤੇ ਜੋ ਪਿਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ। ਆਗਮੈ ਜਰ ਤੇ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਸ।

ਜਿਹ ਵੇਦ ਪੁਰਾਨ ਕਤੇਵ ਜਪੈ ਸੁਤ ਸਿੰਧ ਅਦੋ ਮੁਗ ਤਾਵਤ ਪੈ ਗਈ ਕਲਪਨ ਲੋ ਤਬ ਤਾਪ ਕਰੈ ਨਹੀਂ ਨੈਕ ਕਿਰਪਾ ਨਿਤ ਪਾਨ ਪਰੈ ਜੇ ਫੋਕਟ ਧਰਮ ਸਭੈ ਤਜ ਹੈ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤੇਉ ਯਾ ਭਵ ਸਾਗਰ ਕੋਤਰ ਹੈ ਭਵ ਬੋਲ ਨ ਦੇਹ ਪੁਨਰਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਪ੍ਰਤੀ ਇਮ ਵੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਜਸ ਕੇ

ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਜਲ ਨਗਰ ਸਾਹਿਬ ਜੀ ਵਿਖੇ ਜੁੜ ਬੈਠ

ਸੰਧਿਆ ਦੇ ਦੀਵਾਨ ਸੱਜ ਰਹੇ ਹਨ, ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।

ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਜੋ ਮੰਗਲਾਚਾਰ ਉਚਾਰਨ ਕਰਨੇ ਕੀਤੇ, ਸਾਧ ਸੰਗਤ ਜੀ, ਉਹ ਮੰਗਲਾਚਾਰ ਜੋ ਹੈ ਉਹ ਸਮਾਪਤ ਹੋਏ ਹਨ। ਜਿਸ ਤਰ੍ਹਾਂ ਕਿ ਜੋ ਹੁਣੇ ਭਾਈ ਸਾਹਿਬ ਜੀ ਨੇ ਦੋਹਰਾ ਪੜਿਆ, ਉਹ ਤੋਂ ਪਹਿਲੇ ਇੱਕ ਛੋਟਾ ਜਿਹਾ ਬਚਨ ਆਇਆ ਇਤ ਮੰਗਲ ਕਰਕੇ। ਹੁਣ ਦੋ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ, ਅੱਥ ਅਤੇ ਇਤਮ। ਜਦੋਂ ਆਪਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵੀ ਜਦੋਂ ਪਾਠ ਕਰਦੇ ਨਾ ਪਿਆਰਿਓ, ਤੇ ਕੋਈ ਨਵਾਂ

ਅਧਿਆਏ ਕੋਈ ਨਵੀਂ ਸਾਖੀ ਜਾਂ ਕੋਈ ਨਵਾਂ ਪ੍ਰਕਰਨ ਜਦੋਂ ਆਰੰਭ ਹੁੰਦਾ ਜ਼ਿਆਦਾ ਕਰਕੇ ਉੱਥੇ ਸ਼ਬਦ ਆਉਂਦਾ ਅੱਥ ਅੱਥ ਦਾ ਮਤਲਬ ਕਿ ਭਾਈ ਕਿ ਹੁਣ ਇਹ ਨਵਾਂ ਟੌਪਿਕ ਜਿਹੜਾ ਹੈ ਇਹ ਨਵਾਂ ਅਧਿਆਏ ਆਰੰਭ ਹੋਵੇਗਾ ਤੇ ਉਹ ਤੋਂ ਬਾਅਦ ਜਦੋਂ ਉਹਦੀ ਸਮਾਪਤੀ ਹੁੰਦੀ ਹੈ ਉੱਥੇ ਪਿਆਰਿਓ ਇਤੀ ਆਉਂਦਾ ਇਤੀ ਇਤੀ ਦਾ ਮਤਲਬ ਕਿ ਇਤੀ ਦਾ ਮਤਲਬ ਇਹ ਇੱਥੇ ਸਮਾਪਤ ਹੈ ਜਿਹੜਾ ਅਧਿਆਏ ਜਿਹੜਾ ਵਿਸ਼ਾ ਆਪਾਂ ਨੇ ਆਰੰਭ ਕਰਨਾ ਕੀਤਾ ਉਹ ਵਿਸ਼ੇ ਦੀ ਇੱਥੇ ਸਮਾਪਤੀ ਹੈ ਇਹ ਤੋਂ ਬਾਅਦ ਨਵਾਂ ਵਿਸ਼ਾ ਜਿਹੜਾ ਨਵਾਂ ਟੌਪਿਕ ਜਿਹੜਾ ਹੈ ਉਹ ਆਰੰਭ ਹੋਵੇਗਾ ਹੁਣ ਇਹ ਇਤੀ ਤੇ ਅੱਥ ਜਿਹੜੇ ਨਾ ਸਾਧ ਸੰਗਤ ਜੀ ਜਦੋਂ ਆਪਾਂ ਪੁਰਾਤਨ ਗ੍ਰੰਥਾਂ ਨੂੰ ਵੀ ਪੜ੍ਹਦੇ ਹਾਂ ਪੁਰਾਣਾਂ ਨੂੰ ਪੜ੍ਹੋ ਵੇਦਾਂ ਨੂੰ ਪੜ੍ਹੋ ਸਿਮਰਤੀਆਂ ਨੂੰ ਪੜ੍ਹੋ ਸ਼ਾਸਤਰਾਂ ਨੂੰ ਪੜ੍ਹਨਾ ਕਰੋ ਉੱਥੇ ਵੀ ਪਿਆਰਿਓ ਅੱਥ ਅਤੇ ਇਤੀ ਆਉਂਦਾ ਆਪਾਂ ਜ਼ਿਆਦਾ ਕਰਕੇ ਜਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ ਆਪਾਂ ਸਿਰਫ ਇਤ ਬੋਲਦੇ ਹਾਂ ਲੇਕਿਨ ਈੜੀ ਤੇ ਤੱਤੇ ਦੋਵਾਂ ਨੂੰ ਸਿਹਾਰੀ ਹੁੰਦੀ ਹੈ ਇਹਦਾ ਸ਼ੁੱਧ ਸੰਸਕ੍ਰਿਤ ਦੇ ਵਿੱਚ ਉਚਾਰਨ ਜਿਹੜਾ ਹੈ ਇਤੀ ਇਤੀ ਦਾ ਮਤਲਬ ਕਿ ਭਾਈ ਇੱਥੇ ਸਮਾਪਤ ਹੱਦ ਆ ਗਿਆ ਜੋ ਆਪਾਂ ਪੜ੍ਹਦੇ ਨਾ ਕਿ ਸਾਧਨ ਹੇਤ ਇਤੀ ਜਿਨ ਕਰੀ ਇਤੀ ਦਾ ਮਤਲਬ ਕਿ ਮਹਾਰਾਜ ਜੀ ਨੇ ਮਹਾਂਪੁਰਖਾਂ ਦੇ ਲਈ ਧਰਮ ਨੂੰ ਬਚਾਉਣ ਦੇ ਲਈ ਹੱਦ ਕਰ ਦਿੱਤੀ ਹੈ ਇਤੀ ਦਾ ਮਤਲਬ ਹੱਦ ਹੋ ਗਿਆ ਸਮਾਪਤ ਹੋਇਆ ਤੋ ਇਹ ਮੰਗਲਾਚਾਰ ਦਾ ਵੀ ਵਿਸ਼ਾ ਨਾ ਪਿਆਰਿਓ ਤੇ ਖਾਸ ਕਰਕੇ ਦੇਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੰਗਲਾਚਾਰ ਦੇ ਵਿੱਚ ਪਰਮਾਤਮਾ ਜੀ ਦਾ ਸਤਿਗੁਰਾਂ ਦੇ ਮੰਗਲਾਚਾਰ ਆਏ ਲੇਕਿਨ ਇਸ ਪ੍ਰਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਮੰਗਲਾਚਾਰ ਕਵੀ ਰਾਜ ਜੀ ਨੇ ਤੇ ਨਾਮਕਾ ਮੰਗਲ ਜਿਹੜਾ ਨਾਮ ਕੀ ਵਡਿਆਈ ਜਿਹੜੀ ਹੈ ਉਹ ਉਹਨਾਂ ਨੇ ਕਰਨੀ ਕੀਤੀ ਹੈ ਬਹੁਤ ਸਾਰੇ ਮੰਗਲ ਤਕਰੀਬਨ ਪਿਆਰਿਓ ਮੈਂ ਬੇਨਤੀ ਕਰਾਂ 30-35 ਦੇ ਕਰੀਬ ਮੰਗਲਾਚਾਰ ਜਿਹੜੇ ਨਾ ਕਵੀ ਰਾਜ ਜੀ ਨੇ ਨਾਮ ਕੇ ਪ੍ਰਤੀ ਉਚਾਰਨ ਕਰਨੇ ਕੀਤੇ ਨਾਮ ਦਾ ਜਸ ਕਰਨਾ ਕੀਤਾ ਤਰ੍ਹਾਂ ਤਰ੍ਹਾਂ ਉਗਤੀਆਂ ਜੁਗਤੀਆਂ ਦੇ ਨਾਲ ਕਿ ਨਿਰਗੁਣ ਪਰਮਾਤਮਾ ਹੈ ਸਰਗੁਣ ਹੈ ਕੋਈ ਕਹਿੰਦਾ ਨਿਰਗੁਣ ਵੱਡਾ ਕੋਈ ਕਹਿੰਦਾ ਸਰਗੁਣ ਵੱਡਾ ਉਹਨਾਂ ਨੇ ਗੱਲ ਮੁਕਾ ਦਿੱਤੀ ਕਿ ਨਿਰਗੁਣ ਤੋਂ ਵੀ ਵੱਡਾ ਉਹਦਾ ਨਾਮ ਸਰਗੁਣ ਤੋਂ ਵੀ ਵੱਡਾ ਉਹਦਾ ਨਾਮ ਹੈ ਭਾਵ ਕਿ ਨਾਮ ਸ਼੍ਰੋਮਣ ਸਰਬਮੈ ਸਰਬਾਤਮ ਜਿਨ ਪਾਇਓ ਭਾਵ ਕਿ ਨਾਮ ਹੀ ਸਾਰਿਆਂ ਦੇ ਵਿੱਚੋਂ ਸ਼੍ਰੋਮਣੀ ਹੈ ਸਤਿਕਾਰਯੋਗ ਹੈ ਨਾਮ ਕੀ ਬਹੁਤ ਵੱਡੀ ਵਡਿਆਈ ਜਿਹੜੀ ਹੈ ਕਵੀ ਰਾਜ ਜੀ ਨੇ ਉਚਾਰਨ ਕਰਨਾ ਕੀਤਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪਾਠ ਕਰਦੇ ਨਾ ਮਹਾਰਾਜ ਜੀ ਨੇ ਕਿਹਾ ਕਿ ਇਹਦੇ ਵਿੱਚ ਇਸ ਮੁੰਦਾਵੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਤਿੰਨ ਚੀਜ਼ਾਂ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਸੱਤ ਹੈ ਸੰਤੋਖ ਹੈ ਤੇ ਵਿਚਾਰ ਇਹ ਪਦਾਰਥ ਹੈ ਲੇਕਿਨ ਰਸ ਹੁੰਦਾ ਨਾ ਹਰ ਪਦਾਰਥ ਦੇ ਵਿੱਚ ਰਸ ਹੁੰਦਾ ਜੇ ਪਿਆਰੇ ਉਹ ਰਸ ਨਾ ਹੋਵੇ ਉਹ ਪਦਾਰਥ ਦਾ ਜਿਹੜਾ ਹੈ ਉਹਦਾ ਮੁੱਲ ਹੀ ਨਹੀਂ ਹੁੰਦਾ ਹੁਣ ਸਮਝ ਲਿਓ ਕਿਸੇ ਨੇ ਸਮਝ ਲਿਓ ਮੈਂ ਇੱਕ ਦ੍ਰਿਸ਼ਟਾਂਤ ਦੇ ਰਿਹਾ ਕਿ ਗੁਲਾਬ ਜਾਮੁਨ ਬਣਾਇਆ ਗੁਲਾਬ ਜਾਮੁਨ ਬਣਾ ਲਿਆ ਪਿਆਰੇ ਉਹਦੇ ਵਿੱਚ ਉਹ ਬਣਨ ਤੋਂ ਬਾਅਦ ਆਪਾਂ ਉਹਨੂੰ ਰਸ ਵਿੱਚ ਪਾਉਂਦੇ ਹਾਂ ਭਾਵ ਕਿ ਚਾਸਣੀ ਦੇ ਵਿੱਚ ਪਾਉਂਦੇ ਹਾਂ ਉਹਦੇ ਅੰਦਰ ਤਾਂ ਕਰਕੇ ਰਸ ਭਰਦਾ ਜੇ ਉਹ ਨਾ ਕਰੋ ਤੇ ਪਿਆਰੇ ਉਹ ਫੋਕਾ ਹੈ ਉਹਦਾ ਰਸ ਹੀ ਨਹੀਂ ਆਵੇਗਾ ਜਲੇਬ ਹੈ ਸਬਜ਼ੀਆਂ ਜਿਹੜੀਆਂ ਸਬਜ਼ੀਆਂ ਦੇਖੋ ਜੇ ਸਿਰਫ ਪਿਆਰੇ ਉਹ ਕੋਈ ਵੀ ਸਬਜ਼ੀ ਆਲੂ ਜਿਹੜਾ ਉਹਨੂੰ ਐਂ ਭੁੰਨ ਦਿਓ ਜਾਂ ਉਬਾਲ ਦਿਓ ਛੱਕ ਲਿਓ ਰਸ ਨਹੀਂ ਆਵੇਗਾ ਰਸ ਕਿਹਦੇ ਨਾਲ ਬਣਦਾ ਮਸਾਲਿਆਂ ਦੇ ਨਾਲ ਲੂਣ ਮਿਰਚ ਦੇ ਨਾਲ ਤੇ ਅਸਲ ਦੇ ਵਿੱਚ ਰਸ ਕਰਕੇ ਹੀ ਪਿਆਰੇ ਉਹ ਪਦਾਰਥ ਜਿਹੜਾ ਹੈ ਉਹਦੀ ਕੀਮਤ ਹੁੰਦੀ ਹੈ ਇਸ ਤਰ੍ਹਾਂ ਹੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਮਹਾਰਾਜ ਜੀ ਨੇ ਕਿਹਾ ਇਹ ਤਿੰਨ ਪਦਾਰਥ ਜਿਹੜੇ ਸੱਤ ਸੰਤੋਖ ਵਿਚਾਰੋ ਇਹਦੇ ਵਿੱਚ ਰਸ ਕਿਹੜਾ ਹੈ ਉਹ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਇਹਦੇ ਵਿੱਚ ਪਰਮਾਤਮਾ ਕਾ ਨਾਮ ਅੰਮ੍ਰਿਤ ਦਾ ਰਸ ਜਿਹੜਾ ਹੈ ਇਹ ਅੰਮ੍ਰਿਤ ਦਾ ਰਸ ਜਿਹੜਾ ਇਹਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਰਨਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹਰ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਨਾਮ ਦੀ ਬਹੁਤ ਜ਼ਿਆਦਾ ਵਡਿਆਈ ਕਰਨੀ ਕੀਤੀ ਹੈ ਹੁਣ ਸਾਧ ਸੰਗਤ ਜੀ ਇੱਥੋਂ ਜਿਹੜਾ ਨਾ ਇਹ ਪ੍ਰਕਰਨ ਬਦਲ ਰਿਹਾ ਮੰਗਲਾਚਾਰ ਜਿਹੜੇ ਹਨ ਉਹ ਸਮਾਪਤ ਹੋਏ ਹੁਣ ਇੱਥੋਂ ਸਮਝ ਲਿਓ ਕਥਾ ਆਰੰਭ ਹੋਣ ਵਾਲੀ ਹੈ ਕਿ ਕਵੀ ਰਾਜ ਜੀ ਕਿਸ ਤਰ੍ਹਾਂ ਪਿਆਰੇ ਉਹ ਗੁਰੂ ਨਾਨਕ ਪ੍ਰਕਾਸ਼ ਇਹਦੀ ਆਰੰਭਤਾ ਕਿਸ ਤਰ੍ਹਾਂ ਕਰਦੇ ਪਹਿਲਾਂ ਉਹਨਾਂ ਨੇ ਉਹ ਬਚਨ ਕਰਨਾ ਆਓ ਸਾਧ ਸੰਗਤ ਜੀ ਆਪਾਂ ਉਹ ਆਉਣ ਵਾਲੀ ਲੜੀਵਾਰ ਕਥਾ
ਉਹਨੂੰ ਸਰਵਣ ਕਰਨਾ ਕਰੀਏ। ਸਭ ਤੋਂ ਪਹਿਲਾਂ ਪਿਆਰਿਓ ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਘਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਵਿੱਚ ਦਰਜ ਕਰਵਾਉਂਦਿਆਂ ਹੋਇਆਂ

0: ਦੇ ਹਨ। ਇਹ ਸਤਿਗੁਰੂ ਮਹਾਰਾਜ ਜੀ ਦੀ ਕਥਾ ਜਿਹੜੀ ਨਾ ਪਿਆਰੀ ਉਹ ਬਹੁਤ ਜ਼ਿਆਦਾ ਸੁੰਦਰ ਹੈ। ਗੁਣ ਮੰਦਰ, ਗੁਣਾਂ ਦਾ ਮੰਦਰ ਹੈ, ਗੁਣਾਂ ਦੀ ਖਾਨ ਹੈ, ਅਤੇ ਇਹ ਕਥਾ ਜਿਹੜੀ ਨਾ ਪਿਆਰੀ ਉਹ ਸੁੱਖਾਂ ਨੂੰ ਦੇਣ ਵਾਲੀ ਹੈ। ਯਾਦ ਰੱਖੋ, ਮਨੁੱਖ ਦੀ ਜਿਹੜੀ ਪ੍ਰਵਿਰਤੀ ਜਿਹੜੀ ਨਾ ਪਿਆਰੀ ਉਹ ਸੁੱਖ ਕਉ ਮੰਗ ਹੈ ਸਭ ਕਉ। ਆਪਾਂ ਸੁੱਖ ਦੀ ਮੰਗ ਕਰਦੇ ਹਾਂ, ਜਿੱਥੇ ਬੰਦੇ ਨੂੰ ਸੁੱਖ ਮਿਲਦਾ, ਆਨੰਦ ਆਉਂਦਾ ਨਾ, ਬੰਦਾ ਉਸ ਵੇਲੇ ਭੱਜ ਕੇ ਪੈਂਦਾ, ਉਸ ਪਾਸੇ ਭੱਜ ਕੇ ਜਾਵੇਗਾ। ਜਿੱਥੇ ਕਦੇ ਦੇਖਿਆ ਕਿ ਭਾਈ ਬਹੁਤ ਜ਼ਿਆਦਾ ਦੁੱਖ ਹੈ, ਬਹੁਤ ਜ਼ਿਆਦਾ ਪੀੜਾ ਹੈ, ਕਿ ਬੰਦਾ ਉੱਥੇ ਜਾ ਰਿਹਾ ਕਿ ਨਹੀਂ ਜੀ ਮੈਨੂੰ ਪੀੜਾ ਚਾਹੀਦੀ ਨਹੀਂ ਪਿਆਰਿਓ। ਜਿੱਥੇ ਸੁੱਖ ਪ੍ਰਾਪਤ ਹੁੰਦਾ ਜੀਵ ਜਿਹੜਾ ਨਾ, ਉਸ ਪਾਸੇ ਲੱਗਦਾ, ਉਸ ਪਾਸੇ ਜਾਂਦਾ। ਇਸ ਤਰ੍ਹਾਂ ਹੀ ਇਹ ਕਥਾ ਜਿਹੜੀ ਹੈ ਸੁੱਖਾਂ ਨੂੰ ਦੇਣ ਵਾਲੀ ਹੈ। ਤਾਂ ਕਰਕੇ ਪਿਆਰਿਓ, ਇਹਦੇ ਵਿੱਚੋਂ ਸੁੱਖ ਦਾ ਰਸ ਲੈਣ ਦੇ ਲਈ ਜਿਹੜੇ ਨੇਮੀ ਪ੍ਰੇਮੀ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਕਥਾ ਦੀ ਭਾਵਨਾ, ਕਥਾ ਨੂੰ ਰੋਜ਼ ਜੋ ਸਰਵਣ ਕਰਦੇ ਨਾ ਪਿਆਰਿਓ, ਇੰਨਾ ਸੁੱਖ ਇੰਨਾ ਆਨੰਦ ਆਉਂਦਾ, ਤਾਂ ਕਰਕੇ ਉਹ ਭੱਜ ਭੱਜ ਕੇ ਆਉਂਦੇ ਹਨ। ਮਨ ਵਿੱਚ ਇਹੀ ਭਾਵਨਾ ਹੁੰਦੀ ਹੈ ਕਿ ਭਾਈ ਅੱਜ ਦੀ ਕਥਾ ਆਪਾਂ ਸਰਵਣ ਕਰ ਲਈਏ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਸੁੱਖ ਹੈ, ਸੁੱਖਾਂ ਨੂੰ ਦੇਣ ਵਾਲੀ ਇਹ ਕਥਾ ਹੈ। ਉਹ ਜਿਹੜੀ ਗੁਰੂ ਨਾਨਕ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਦਾ ਮੈਂ ਹੁਣ ਅੱਗੇ ਵਰਣਨ ਕਰਨਾ ਕਰਾਂ, ਤੇ ਹੋਵੇ ਬਿਘਨ। ਕੋਈ ਵੀ ਆਪਾਂ ਕੰਮ ਕਰਦੇ ਨਾ, ਯਾਦ ਰੱਖੋ ਪਿਆਰਿਓ, ਸੰਸਾਰ ਦੀ ਇਹ ਰੀਤੀ ਹੈ ਕਿ ਚੰਗਾ ਕੰਮ ਜਦੋਂ ਆਪਾਂ ਕਰਦੇ ਹਾਂ, ਮਾੜਾ ਵੀ ਕੰਮ ਕਰਦੇ ਹਾਂ, ਉਸ ਵੇਲੇ ਵਿਘਨ ਤਾਂ ਆਉਂਦੇ ਹਨ, ਲੇਕਿਨ ਯਾਦ ਰੱਖੋ ਜਦੋਂ ਚੰਗਾ ਕੰਮ ਕਰਨ ਦੇ ਲਈ ਜਾਂਦੇ ਹਾਂ, ਬਹੁਤ ਸਾਰੀ ਸਾੜ ਸਤੀ, ਬਹੁਤ ਸਾਰੇ ਵਿਘਨ ਜਿਹੜੇ ਹਨ ਉਹ ਆ ਜਾਂਦੇ ਹਨ। ਅਤੇ ਕਵੀਰਾਜ ਜੀ ਇਹੀ ਅਰਦਾਸ ਕਰਦੇ ਕਿ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰੋ, ਕਈ ਤਰ੍ਹਾਂ ਦੇ ਵਿਘਨ ਜਿਹੜੇ ਹਨ, ਆਦਿ ਵਿਆਦੀ ਉਪਾਦੀ, ਇਹ ਤਿੰਨ ਤਰ੍ਹਾਂ ਦੇ ਵਿਘਨ ਜਿਹੜੇ ਹਰ ਕਿਸੇ ਦੇ ਨਾਲ ਲੱਗੇ ਹੋਏ, ਤੇ ਕਿਰਪਾ ਕਰੋ ਮਹਾਰਾਜ, ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਮਹਾਰਾਜ ਜਿੰਨੇ ਵੀ ਵਿਘਨ ਆਉਣਗੇ, ਆਪ ਜੀ ਕਿਰਪਾ ਕਰਕੇ ਇਹਨਾਂ ਵਿਘਨਾਂ ਦਾ ਨਾਸ਼ ਕਰਨਾ ਕਰੋ, ਇਹਨਾਂ ਨੂੰ ਖਤਮ ਕਰਨਾ ਕਰੋ।
1: ਸ੍ਰੀ ਨਾਨਕ ਸੋ ਪ੍ਰਕਾਸ਼ ਮੈਂ ਕਹੋ ਕਥਾ ਇਹ ਆਦ।
0: ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਜੀ ਪਰ ਮਹਾਰਾਜ ਜੀ ਦੀ ਜੋ ਕਥਾ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ,
1: ਅੰਗਦ ਬਾਲੇ ਕੋ ਮਿਲਨ ਪੁੰਤਿਨ ਕੋ ਸੰਵਾਦ।
0: ਸਭ ਤੋਂ ਪਹਿਲੇ ਕਥਾ ਦੇਖੋ, ਨਾਨਕ ਪ੍ਰਕਾਸ਼ ਦੀ ਕਥਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਆਰੰਭ ਹੋਵੇਗੀ, ਲੇਕਿਨ ਪਿਆਰਿਓ ਅੱਗੇ ਹੀ ਆਵੇਗਾ ਉਹ ਵੀ ਵਿਸ਼ਾ। ਉਸ ਵੇਲੇ ਮੈਂ ਬੇਨਤੀ ਕਰਾਂਗਾ ਕਿ ਕਥਾ ਹੋਵੇਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ, ਲੇਕਿਨ ਉਹਦੀ ਆਰੰਭਤਾ ਹੋਣੀ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਜੀ, ਜਿਹੜੇ ਜੋ ਸਤਿਗੁਰੂ ਮਹਾਰਾਜ ਜੀ ਦੇ ਬਾਲ ਸਿਖਾਈ ਮਿੱਤਰ ਪਿਆਰੇ ਜਿਹੜੇ ਹਨ, ਉਹ ਆ ਕਰਕੇ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਿਲਦੇ ਹਨ, ਕਿਸ ਤਰ੍ਹਾਂ ਫਿਰ ਉਹ ਕਥਾ ਸਰਵਣ ਕਰਾਉਂਦੇ, ਇੱਥੋਂ ਇਹ ਕਥਾ ਦੀ ਆਰੰਭਤਾ ਹੋਵੇਗੀ। ਕਥਾ ਹੋਵੇਗੀ ਗੁਰੂ ਨਾਨਕ ਪ੍ਰਕਾਸ਼ ਦੀ, ਲੇਕਿਨ ਉਹਦੀ ਆਰੰਭਤਾ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਜੀ ਜਿਹੜੇ ਹਨ, ਇਹਨਾਂ ਦਾ ਜਦੋਂ ਮਿਲਾਪ ਹੋਣਾ ਹੈ ਤੇ ਉੱਥੋਂ ਇਹ ਕਥਾ ਆਰੰਭ ਹੋਵੇਗੀ। ਇੱਕ ਮੈਂ ਬੇਨਤੀ ਕਰਾਂ ਪਿਆਰਿਓ, ਜਦੋਂ ਆਪਾਂ ਪਾਵਨ ਅਸਥਾਨਾਂ ਦੇ ਜਾ ਕੇ ਦਰਸ਼ਨ ਦੀਦਾਰੇ ਕਰਦੇ ਨਾ, ਇੱਕ ਅਸਥਾਨ ਜਿਹੜਾ ਹੈ ਬੈਠ ਖਡੂਰੇ ਜੋਤ ਜਗਾਈ, ਖਡੂਰ ਸਾਹਿਬ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਫੇਰ ਵਸਾਇਆ ਫੇਰ ਉਆਣ, ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ, ਹੋਰ ਮੁੱਚ ਗਰੂਰ ਲੱਭ ਬਿਨਾ ਹੈ ਮਾਨਸਾ ਜਿਉਂ ਪਾਰੀ ਬੂਰ, ਵਰੀਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਜਿਨ੍ਹਾਂ ਦੇ ਬਾਬਤ ਮਹਾਰਾਜ ਨੇ ਬਚਨ ਕੀਤਾ ਨਾ, ਫੇਰ ਵਸਾਇਆ ਫੇਰ ਉਆਣ ਸਤਿਗੁਰ ਖਾਡੂਰ, ਖਡੂਰ ਸਾਹਿਬ ਦੇ ਜਦੋਂ ਆਪ ਜੀ ਜਾ ਕਰਕੇ ਦਰਸ਼ਨ ਕਰੋਗੇ ਸਾਧ ਸੰਗਤ ਜੀ, ਇੱਕ ਤਾਂ ਖਡੂਰ ਸਾਹਿਬ ਜੋ ਹੈ ਸਤਿਗੁਰੂ ਮਹਾਰਾਜ ਜੀ ਦਾ ਨਿਵਾਸ ਅਸਥਾਨ, ਉਹ ਤੋਂ ਬਾਅਦ ਜੋ ਆਪਾਂ ਹਜੂਰ ਸਾਹਿਬ ਜੀ ਦੀ ਮਰਿਆਦਾ ਮੁਤਾਬਕ ਜੋ ਪਿਆਰਿਓ ਗੁਰੂ ਘਰਾਂ ਦੇ ਨਾਮ ਲਏ ਜਾਂਦੇ, ਉਹਦੇ ਵਿੱਚ ਇੱਕ ਗੁਰੂ ਘਰ ਜਿਹੜਾ ਤਪਿਆਣਾ ਸਾਹਿਬ ਆ, ਅਤੇ ਜੋ ਆਪਾਂ ਪੜ੍ਹਦੇ ਨਾ ਅੰਮ੍ਰਿਤਸਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਣੇ ਜੀ, ਜੋ ਤਪਿਆਣਾ ਸਾਹਿਬ, ਇਹ ਜੋ ਅਸਥਾਨ ਜਿਹੜਾ ਨਾ ਖਡੂਰ ਸਾਹਿਬ ਦੇ ਵਿੱਚ, ਸ਼ਹਿਰ ਦਾ ਨਾਮ ਖਡੂਰ ਸਾਹਿਬ, ਉਹਦੇ ਵਿੱਚ ਤਪਿਆਣਾ ਸਾਹਿਬ, ਉਹ ਪਾਵਨ ਅਸਥਾਨ ਜਿੱਥੇ ਨਾਲ ਹੀ ਬਹੁਤ ਵਧੀਆ ਸਰੋਵਰ ਵੀ ਬਣਿਆ ਹੋਇਆ, ਜਦੋਂ ਉਹਦੇ ਦਰਸ਼ਨ ਕਰੋਗੇ ਤੇ ਇੱਕ ਪਾਸੇ ਸਤਿਗੁਰੂ ਮਹਾਰਾਜ ਜੀ ਦਾ ਅਸਥਾਨ ਤੇ ਉੱਥੇ ਭਾਈ ਬਾਲਾ ਸਾਹਿਬ ਜੀ ਦੀ ਸਮਾਧ ਬਣੀ ਹੋਈ ਹੈ। ਸਮਾਧ ਅੱਜ ਦੇ ਕਈ ਜਿਹੜੇ ਅਜੋਕੇ ਜਿਹੜੇ ਅਖੌਤੀ ਵਿਦਵਾਨ, ਮੈਂ ਬੇਨਤੀ ਕਰਾਂ ਪਿਆਰਿਓ, ਉਹ ਭਾਈ ਬਾਲਾ ਸਾਹਿਬ ਜੀ ਦੇ ਉੱਤੇ ਹੀ ਕਟਾਕਸ਼ ਕਰ ਦਿੰਦੇ, ਕਹਿੰਦੇ ਭਾਈ ਬਾਲਾ ਵਰਗਾ ਕੋਈ ਮਹਾਰਾਜ ਜੀ ਦੇ ਨਾਲ ਸਾਥੀ ਨਹੀਂ ਰਿਹਾ ਕਰਕੇ। ਉਹ ਸਿੱਧਾ ਲਕੀਰ ਮਾਰ ਦਿੰਦੇ, ਕਹਿ ਦਿੰਦੇ ਕੋਈ ਬਾਲਾ ਜਿਹੜਾ ਹੋਇਆ ਹੀ ਨਹੀਂ, ਇਹ ਮਨ ਘੜਤ ਗੱਲਾਂ ਹੈ। ਪਿਆਰਿਓ, ਇੰਨਾ ਵੱਡਾ ਇਤਿਹਾਸ ਉਹਨਾਂ ਦਾ ਅਸਥਾਨ ਉੱਥੇ ਬੋਲਦਾ, ਉਹਨਾਂ ਦੀ ਸਮਾਧ ਉੱਥੇ ਬਣਾਈ ਗਈ ਹੈ। ਅੱਜ ਵੀ ਆਪਾਂ ਉੱਥੇ ਦਰਸ਼ਨ ਕਰਦੇ ਹਾਂ ਤੇ ਫਿਰ ਇਹ ਲੋਕ ਕਹਿੰਦੇ ਕਿ ਭਾਈ ਕਿੱਥੇ ਆ ਭਾਈ ਬਾਲਾ। ਨਹੀਂ ਪਿਆਰਿਓ, ਇਸ ਤਰ੍ਹਾਂ ਊਲ ਫਜੂਲ ਦੇ ਇਹੋ ਜਿਹੇ ਲੋਕ ਜੋ ਸਿੱਖੀ ਤੋਂ ਤੋੜਨ ਦਾ ਯਤਨ ਕਰਦੇ, ਇਹੋ ਜਿਹੇ ਪ੍ਰਚਾਰ ਕਰਦੇ, ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਇੱਥੇ ਜੋ ਕਵੀ ਰਾਜ ਜੀ ਨੇ ਬਚਨ ਕੀਤਾ, ਸ਼੍ਰੀ ਨਾਨਕ, ਸ਼੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਭਾਈ ਬਾਲਾ ਜੀ ਇਹਨਾਂ ਦਾ ਜਦੋਂ ਮਿਲਾਪ ਹੋਵੇਗਾ, ਆਪਸ ਦੇ ਵਿੱਚ ਸੰਵਾਦ ਹੋਵੇਗਾ, ਪਹਿਲੇ ਇੱਕ ਦੋ ਅਧਿਆਏ ਉਹ ਕਥਾ ਮੈਂ ਆਪ ਜੀ ਦੇ ਅੱਗੇ ਵਰਣਨ ਕਰਾਂਗਾ।
1: ਸ਼੍ਰੀ ਨਾਨਕ ਜਨਮ,
0: ਉਹ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ, ਇਹ ਸ਼ਾਰਟਕੱਟ ਦੇ ਵਿੱਚ ਵੇਰਵਾ ਦੇ ਰਿਹਾ ਕਵੀ ਰਾਜ ਜੀ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਕਿਸ ਤਰ੍ਹਾਂ ਹੋਇਆ ਉਹ ਮੈਂ ਦੱਸਾਂਗਾ। ਤੇ ਜਨਮ ਹੋਣ ਤੋਂ ਬਾਲ ਲੀਲਾ, ਜੋ ਬਾਲ ਅਵਸਥਾ ਦੇ ਵਿੱਚ ਮਹਾਰਾਜ ਜੀ ਨੇ ਬੇਅੰਤ ਚੋਜ ਕੌਤਕ ਕਰਨੇ ਕੀਤੇ, ਉਹਦੇ ਬਾਬਤ ਮੈਨੇ ਇਤਿਹਾਸ ਵਰਣਨ ਕਰਨਾ ਹੈ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਪ੍ਰੌੜ ਅਵਸਥਾ ਦੇ ਵਿੱਚ, ਬਾਲ ਅਵਸਥਾ ਸਤਿਗੁਰੂ ਮਹਾਰਾਜ ਜੀ ਦੀ, ਸਤਿਗੁਰੂ ਮਹਾਰਾਜ ਜੀ ਨੇ ਜੋ ਹੈ ਤੇ ਤਲਵੰਡੀ ਦੇ ਵਿੱਚ, ਰਾਏਪੋਏ ਦੀ ਤਲਵੰਡੀ ਜੋ ਅਜੋਕਾ ਨਨਕਾਣਾ ਸਾਹਿਬ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਬਾਲ ਲੀਲਾ ਕਰਨੀ ਕੀਤੀ ਹੈ। ਜਦੋਂ ਸਤਿਗੁਰੂ ਮਹਾਰਾਜ 14-15 ਸਾਲ ਇਸ ਜਿਹਨੂੰ ਆਪਾਂ ਪ੍ਰੌੜ ਅਵਸਥਾ ਬੋਲਦੇ ਹਾਂ, ਜਵਾਨੀ ਦੀ ਅਵਸਥਾ, ਜਦੋਂ ਇਹ ਅਵਸਥਾ ਦੇ ਵਿੱਚ ਆਏ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਲਤਾਨਪੁਰ ਲੋਧੀ ਗੁਰੂ ਮਹਾਰਾਜ ਜੀ ਉੱਥੇ ਜਾ ਕਰਕੇ ਮੋਦੀਖਾਨੇ ਦੀ ਕਾਰ ਜਿਹੜੀ ਹੈ ਜੋ ਕਰਨਾ ਕੀਤਾ, ਇਹ ਜੋ ਪਾਵਨ ਅਸਥਾਨ, ਕੁਛ ਸਮਾਂ ਦੇਖੋ ਇਹ ਕਿੰਨੇ ਭਾਗਾਂ ਵਾਲੀ ਧਰਤੀ ਹੈ, ਜਿੱਥੇ ਗੁਰੂ ਮਹਾਰਾਜ ਜੀ ਨੇ ਬਾਲ ਅਵਸਥਾ ਦੇ ਚੋਜ ਕਰਨੇ ਕੀਤੇ, 14-15 ਸਾਲ ਜਿੱਥੇ ਰਹਿ ਕਰਕੇ ਸਮਾਂ ਬਤੀਤ ਕੀਤਾ ਇੱਕ ਉਹ। ਉਹ ਤੋਂ ਬਾਅਦ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਤਿਆਗ ਕਰਕੇ ਸੁਲਤਾਨਪੁਰ ਲੋਧੀ ਗਏ, ਉੱਥੇ ਵੀ 10-12 ਸਾਲ ਦਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਬਤੀਤ ਕਰਨਾ ਕੀਤਾ। ਉਹ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਜੋ ਪ੍ਰਮਾਤਮਾ ਜੀ ਨੇ ਆਦੇਸ਼ ਕਰਨਾ ਕੀਤਾ, ਵੇਈ ਨਦੀ ਦਾ ਇਤਿਹਾਸ ਜਦੋਂ ਪੜ੍ਹਦੇ ਆ, ਅਕਾਲ ਪੁਰਖ ਪ੍ਰਮਾਤਮਾ ਜੀ ਨੇ ਜਦੋਂ ਬੋਲਿਆ, ਬਚਨ ਕੀਤਾ ਕਿ ਭਾਈ ਤੁਸੀਂ ਗੁਰ ਪਰਮੇਸ਼ਰ ਤੇ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੇ ਜਿਸ ਕਾਰਜ ਦੇ ਲਈ ਨਾਨਕ ਤੁਹਾਨੂੰ ਭੇਜਣਾ ਕੀਤਾ, ਉਹ ਕਾਰਜ ਹੁਣ ਆਪ ਜੀ ਕਰਨਾ ਕਰੋ। ਤੁਹਾਨੂੰ ਕਿਹਾ ਸੀ ਕਿ ਭਾਈ ਪੂਰੀ ਦੁਨੀਆ ਦੇ ਵਿੱਚ ਨਾਮ ਬਾਣੀ ਦਾ ਪ੍ਰਚਾਰ ਕਰਨਾ ਕਰੋ, ਉਹ ਹੁਣ ਸਮਾਂ ਆ ਗਿਆ, ਤੁਸੀਂ ਬਾਹਰ ਜਾਓ, ਜਾ ਕਰਕੇ ਨਾਮ ਬਾਣੀ ਦਾ ਪ੍ਰਚਾਰ ਕਰਨਾ ਕਰੋ, ਧਰਮ ਦਾ ਪ੍ਰਚਾਰ ਕਰਨਾ ਕਰੋ। ਫਿਰ ਇੱਥੋਂ ਸਤਿਗੁਰੂ ਮਹਾਰਾਜ ਜੀ ਨੇ ਦੇਸ਼ਾਂ ਦਿਸ਼ਾਂਤਰਾਂ ਦਾ ਰਟਨ ਕਰਨਾ ਕੀਤਾ, ਤੇ 4 ਦਿਸ਼ਾਵਾਂ ਦੇ ਵਿੱਚ ਗੁਰੂ ਮਹਾਰਾਜ ਜੀ ਗਏ। ਤੇ ਕਿਸ ਤਰ੍ਹਾਂ ਜਾਂਦੇ ਸੀ ਕਿ ਇੱਕ ਇਲਾਕਾ ਸਮਝੋ ਕਿ ਹੁਣ ਪੂਰਬ ਨੂੰ ਗਏ, ਪੂਰਬ ਦਾ ਸਾਰਾ ਇਲਾਕਾ ਤਾਰ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਸੁਲਤਾਨਪੁਰ ਆ ਜਾਂਦੇ। ਫਿਰ ਉਹ ਤੋਂ ਬਾਅਦ ਮਹਾਰਾਜ ਜੀ ਨੇ ਦੱਖਣ ਦੀ ਯਾਤਰਾ ਕੀਤੀ, ਦੱਖਣ ਦੇ ਇਲਾਕੇ ਨੂੰ ਤਾਰ ਕਰਕੇ ਫਿਰ ਸੁਲਤਾਨਪੁਰ ਆ ਗਏ। ਫਿਰ ਸੁਲਤਾਨਪੁਰ ਆ ਕਰਕੇ ਫਿਰ ਪਿਆਰਿਓ ਤੇ ਉੱਤਰ ਦੀ ਯਾਤਰਾ ਕੀਤੀ ਹੈ। ਇਸ ਤਰ੍ਹਾਂ 4 ਦਿਸ਼ਾਵਾਂ ਦੀ ਯਾਤਰਾ ਕੀਤੀ, ਜਿਹਨੂੰ ਆਪਾਂ 4 ਉਦਾਸੀਆਂ ਬੋਲਦੇ ਹਾਂ। ਫਿਰ ਇਹ ਬਹੁਤ ਵੱਡਾ ਅਧਿਆਇ ਹੈ ਪਿਆਰਿਓ, ਜਿੱਥੇ ਗੁਰੂ ਮਹਾਰਾਜ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਕੇ ਨਾਮ ਬਾਣੀ ਦਾ, ਧਰਮ ਦਾ ਪ੍ਰਚਾਰ ਕਰਨਾ ਕੀਤਾ। ਇਸ ਤਰ੍ਹਾਂ ਵਿਚਰ ਵਿਚਰ ਕਰਕੇ ਥਾਂ ਥਾਂ ਤੇ ਜਾ ਕਰਕੇ ਸਿੱਖੀ ਦੀ ਰੀਤ ਚਲਾਣੀ ਕੀਤੀ। ਇਹ ਸਾਰਾ ਕਰਨ ਤੋਂ ਬਾਅਦ ਅਖੀਰਲਾ ਸਮਾਂ ਜਿਹੜਾ ਹੈ 13-14 ਸਾਲ ਦਾ ਸਮਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਕਰਤਾਰਪੁਰ ਸਾਹਿਬ ਜੋ ਹੈ, ਕਰਤਾਰਪੁਰ ਕਰਤਾ ਵਸੈ ਭਗਤਨ ਕੈ ਪਾਸ, ਬਿਘਨ ਨਾ ਕੋ ਲਾਗਤਾ ਗੁਰ ਪਹਿ ਅਰਦਾਸ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਕਰਤਾਰਪੁਰ ਸਾਹਿਬ ਆ ਕਰਕੇ ਉੱਥੇ ਜੋਤ ਜਗਾਉਣਾ ਕੀਤਾ।
1: ਸਿੱਖੀ ਪਰਖੀ ਸਿੱਖਣ ਕੀ ਜਾ,
0: ਫਿਰ ਉੱਥੇ ਅਖੀਰਲਾ ਸਮਾਂ ਜਦੋਂ ਆਇਆ ਸਿੱਖਾਂ ਦੇ ਵਿੱਚੋਂ ਸਿੱਖੀ ਦੀ ਪਰਖ ਕਰਨੀ ਕੀਤੀ। ਫਿਰ ਜੋ ਆਪਾਂ ਬਚਨ ਪੜ੍ਹਦੇ ਹਾਂ, ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਸੋਧਾ ਲਾਉਣਾ ਕੀਤਾ, ਪਰਚਾ ਪਾਉਣਾ ਕੀਤਾ, ਪ੍ਰੀਖਿਆ ਲਈਆਂ, ਉਸ ਵੇਲੇ ਪਿਆਰਿਓ ਸਾਰੇ ਫੇਲ ਹੋ ਗਏ। ਇੱਕ ਬਾਬਾ ਲਹਿਣਾ ਜੀ ਜਿਹੜੇ ਹਨ, ਭਾਵ ਕਿ ਧੰਨ ਗੁਰੂ ਗ੍ਰੰਥ ਅੰਗਦ ਦੇਵ ਜੀ ਮਹਾਰਾਜ ਜੀ, ਉਹ ਪ੍ਰੀਖਿਆ ਦੇ ਵਿੱਚ ਪਾਸ ਹੋਏ, ਫਿਰ ਉਹਨਾਂ ਨੂੰ ਤਖ਼ਤ ਦੀ ਪ੍ਰਾਪਤੀ ਹੋਈ ਹੈ। ਹੁਣ ਦੇਖੋ ਕਿੰਨੇ ਸ਼ਾਰਟ ਦੇ ਵਿੱਚ, ਬਹੁਤ ਸੰਕਸ਼ਿਪਤ ਦੇ ਵਿੱਚ। ਹੁਣ ਪਿਆਰਿਓ ਇਹ ਜੋ ਬਚਨ ਮੈਂ ਕੀਤਾ ਨਾ, ਬਸ ਕਿੰਨਾ ਕੁ ਲੱਗਿਆ ਭਾਈ ਕਿ ਬਹੁਤ ਹੋ ਗਿਆ, ਦੋ ਤਿੰਨ ਮਿੰਟਾਂ ਦੇ ਵਿੱਚ

0: ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨਾ ਕੀਤਾ। ਫਿਰ ਕਰਤਾਰਪੁਰ ਸਾਹਿਬ ਆਏ। ਫਿਰ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਜੋਤੀ ਜੋਤ ਸਮਾ ਗਏ। ਖਤਮ ਹੋ ਗਿਆ ਨਾ ਭਾਈ, ਪੂਰੀ ਕਹਾਣੀ ਖਤਮ ਹੋ ਗਈ, ਲੇਕਿਨ ਇਹਦਾ ਹੁਣ ਵਿਸਤਾਰ ਜਦੋਂ ਕਵੀ ਰਾਜ ਜੀ ਕਰਨਗੇ, ਤਕਰੀਬਨ ਸਾਲ ਡੇਢ ਸਾਲ ਇਹ ਕਥਾ ਲਗਾਤਾਰ ਚੱਲਦੀ ਰਹੇਗੀ। ਇੰਨੀ ਵੱਡੀ ਕਥਾ ਕਵੀ ਰਾਜ ਜੀ ਨੇ ਗੁਰੂ ਨਾਨਕ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਤੇ ਬਾਬਤ ਲਿਖਣਾ ਕੀਤਾ।
1: ਸੁਣ ਸੁਖ ਪਾਵਹਿ ਗੁਰ ਕੇ ਪੰਥੁ,
0: ਤੇ ਸੁਣ ਸੁਖ ਪਾਵਹਿ, ਜਿਹੜੇ ਗੁਰੂ ਕੇ ਪਿਆਰੇ, ਜਿਹੜੇ ਨਾ ਪਿਆਰਿਓ, ਇਹ ਜਦੋਂ ਕਥਾ ਸਰਵਣ ਕਰਨਗੇ ਉਹਨਾਂ ਨੂੰ ਬਹੁਤ ਜ਼ਿਆਦਾ ਰਸ ਆਨੰਦ ਆਵੇਗਾ।
1: ਕੀਰਤ ਸਰਤਾ ਜਿਵ ਬਰਨੀ,
0: ਹੁਣ ਗੁਰ ਕੀਰਤ ਇਹ ਸਤਿਗੁਰੂ ਮਹਾਰਾਜ ਜੀ ਦਾ ਜਸ ਰੂਪੀ ਇਹ ਕੀਰਤੀ ਰੂਪੀ ਸਰਤਾ ਇਹ ਵਹਿਣ ਜਿਹੜਾ ਹੈ ਇਹ ਕਥਾ ਰੂਪੀ ਵਹਿਣ ਜੋ ਵਗ ਰਿਹਾ।
1: ਮੰਗਲ ਕਰਨ ਅਮੰਗਲ ਹਰਨੀ,
0: ਇਹ ਜਿਹੜੀ ਕਥਾ ਨਾ ਪਿਆਰਿਓ, ਮੰਗਲ ਭਵਨ ਅਮੰਗਲ ਹਾਰੀ, ਇਹ ਕਥਾ ਇਹ ਮੰਗਲ ਨੂੰ ਦੇਣ ਵਾਲੀ ਤੇ ਅਮੰਗਲ ਜਿਹੜਾ ਹੈ ਸ਼ਗਨਾਂ ਨੂੰ ਦੇਣ ਵਾਲੀ, ਕੁਛ ਸ਼ਗਨ ਜਿਹੜੇ ਉਹਨੂੰ ਨਾਸ਼ ਕਰਨ ਵਾਲੀ ਹੈ, ਸੁੱਖਾਂ ਨੂੰ ਦੇਣ ਵਾਲੀ ਤੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ, ਤੇ ਇਸ ਤਰ੍ਹਾਂ ਹੀ ਇਹ ਕਥਾ ਅਮੰਗਲ ਨੂੰ ਦੇ ਕਰਕੇ ਅਮੰਗਲ ਨੂੰ ਨਾਸ਼ ਕਰਨ ਵਾਲੀ।
1: ਮੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ ਭਰਮ ਵਿਮੁਖਤਾ ਕੂਲ,
0: ਤੇ ਸਾਧ ਸੰਗਤ ਜੀ ਦੇਖੋ ਹੁਣ ਇੱਕ ਅਲੰਕਾਰ ਕਵੀ ਰਾਜੀ ਦੇ ਰਹੇ ਹਨ ਸਰਤਾ ਦਾ, ਭਵ ਬੰਧਨ ਬ੍ਰਿਖ ਕੇ ਸਹਿਤ, ਇਹਦਾ ਮਤਲਬ ਗੁਰੂ ਮਹਾਰਾਜ ਜੀ ਦੀ ਜੋ ਕੀਰਤੀ ਵਰਣਨ ਕੀਤੀ ਨਾ ਪਿਆਰਿਓ, ਇਹ ਨਦੀ ਦੇ ਵਾਂਗੂ ਹੈ, ਮੰਗਲ ਦੇਣ ਵਾਲੀ ਹੈ, ਭਰਮ ਤੇ ਬੇਮੁਖਤਾ ਰੂਪੀ ਦੋ ਇਹ ਜੋ ਕਿਨਾਰੇ ਹਨ। ਤੇ ਫਿਰ ਇਹ ਜਦੋਂ ਇਸ ਪ੍ਰਵਾਹ ਦੇ ਵਿੱਚ ਤੇ ਕੀ ਹੁੰਦਾ, ਜਦੋਂ ਪ੍ਰਵਾਹ ਬਹੁਤ ਆਪਣੇ ਰਫਤਾਰ ਦੇ ਵਿੱਚ ਵੇਗ ਦੇ ਵਿੱਚ ਆ ਜਾਂਦਾ, ਤੇ ਬੰਧਨਾ ਰੂਪੀ ਦਰਖਤ ਜਿਹੜੇ ਵਿਮੁਖਤਾ ਰੂਪੀ ਜਿਹੜੇ ਕੰਡੇ ਜਿਹੜੇ ਨਾ ਉਹਨੂੰ ਤੋੜ ਕਰਕੇ ਇਹ ਬਾਹਰ ਨਿਕਲ ਜਾਵੇਗੀ। ਆਪਾਂ ਅਕਸਰ ਵੇਖਦੇ ਹਾਂ ਪਿਆਰਿਓ ਕਿ ਕਈ ਵਾਰੀ ਆਪਾਂ ਵੇਖਦੇ ਹਾਂ, ਦੇਖੋ ਆਹ ਗੋਦਾਵਰੀ ਦਾ ਹੀ ਦ੍ਰਿਸ਼ਟਾਂਤ ਲੈ ਲਿਓ, ਆਪਾਂ ਦੂਰ ਕਿਉਂ ਜਾਈਏ, ਹੁਣ ਐਤਕੀ ਪਾਣੀ ਬਹੁਤ ਘੱਟ ਪਿਆ, ਬਿਲਕੁਲ ਹੀ ਪਾਣੀ ਨਹੀਂ ਚੱਲਿਆ ਪਿਆਰਿਓ, ਤੇ ਦੇਖੋ ਇੱਕ ਸੀਮਾ ਦੇ ਵਿੱਚ ਹੀ ਗੋਦਾਵਰੀ ਰਹੀ ਆ, ਬਹੁਤ ਥੋੜ੍ਹਾ ਪਾਣੀ ਹਲਕਾ ਜਿਹਾ ਰੁਕਿਆ ਹੋਇਆ, ਲੇਕਿਨ ਜਦੋਂ ਇਹਦੇ ਵਿੱਚ ਹੁਣ ਪਿਛਲੇ ਸਾਲ ਬਹੁਤ ਜ਼ਿਆਦਾ ਹੜ੍ਹ ਆਇਆ, ਕਿੰਨਾ ਜ਼ਿਆਦਾ ਮੀਂਹ ਪਿਆ, ਜਦੋਂ ਪਾਣੀ ਬਹੁਤ ਜ਼ਿਆਦਾ ਪੈ ਜਾਵੇ ਤੇ ਦਰਿਆ ਜਿਹੜੇ ਭਰ ਜਾਂਦੇ ਹਨ, ਤੇ ਫਿਰ ਦਰਿਆ ਜਦੋਂ ਭਰ ਜਾਂਦਾ ਤੇ ਪਿਆਰਿਓ ਉਹਦੇ ਕੰਢੇ ਜਿਹੜੇ ਉਹਨੂੰ ਤੋੜ ਕਰਕੇ ਪਾਣੀ ਜਿਹੜਾ ਜਿੱਥੇ ਉਹਨੂੰ ਰਾਹ ਲੱਭਦਾ ਉਸ ਪਾਸੇ ਵੜ ਜਾਂਦਾ, ਵੇਖਿਆ ਨਾ ਜਦੋਂ ਪਾਣੀ ਬਹੁਤ ਆ ਜਾਵੇ ਤੇ ਫਿਰ ਕਿੱਥੇ ਵੀ ਪਿਆਰਿਓ ਜਿੰਨੇ ਨਿਚਲੇ ਇਲਾਕੇ ਜਿਹੜੇ ਉੱਥੇ ਪਾਣੀ ਭਰ ਜਾਂਦਾ, ਫਿਰ ਕਈ ਦਰਖਤ ਜਿਹੜੇ ਅੱਜ ਆਪ ਜੀ ਜਾਓ ਦੇਖੋ ਜੀ ਗੋਦਾਵਰੀ ਦੇ ਵਿੱਚ ਵੱਡੇ ਵੱਡੇ ਕਈ ਆਸ ਪਾਸ ਦਰਖਤ ਲੱਗੇ ਹੋਏ, ਜਦੋਂ ਪਾਣੀ ਚੜ ਕਰਕੇ ਆ ਜਾਵੇ ਪਿਆਰਿਓ ਉਹ ਵਹਿਣ ਜਿਹੜਾ ਸਾਰਿਆਂ ਨੂੰ ਕੰਧਾਂ ਨੂੰ ਢਾਹ ਕਰਕੇ ਉਹ ਜਿਹੜੇ ਕੁਨਾ ਦੋਕੂਲ ਜਿਹੜੇ ਉਹਨੂੰ ਢਾਹ ਕਰਕੇ ਦਰਖਤਾਂ ਨੂੰ ਵੀ ਆਪਣੇ ਨਾਲ ਵਹਾ ਕਰਕੇ ਲੈ ਕੇ ਚੱਲ ਜਾਂਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਕਥਾ ਹੈ, ਇਹ ਕਥਾ ਜਦੋਂ ਬਹੁਤ ਜ਼ਿਆਦਾ ਗੁਰੂ ਮਹਾਰਾਜ ਜੀ ਦੀ ਕਿਰਪਾ ਇਹ ਖੇਡ ਜਿਹੜੀ ਨਾ, ਹੁਣ ਇੱਕ ਗੱਲ ਯਾਦ ਰੱਖੋ, ਕਈਆਂ ਨੂੰ ਲੱਗਦਾ ਕਿ ਚਲੋ ਜੀ ਅਸੀਂ ਕਥਾ ਸੁਣੀ ਹੈ, ਇੱਕ ਵਾਰੀ ਦੋ ਵਾਰੀ ਸੁਣ ਲਈ, ਮਹੀਨਾ ਦੋ ਮਹੀਨਾ ਸੁਣ ਲਿਆ, ਹੁਣ ਆਪਾਂ ਬ੍ਰਹਮ ਗਿਆਨੀ ਬਣ ਗਏ। ਨਹੀਂ ਪਿਆਰਿਓ, ਜਨ ਨਾਨਕ ਇਹ ਖੇਲ ਕਠਿਨ ਹੈ, ਇਹ ਖੇਲ ਬਹੁਤ ਕਠਿਨ ਹੈ, ਬੜੀ ਕਿਰਪਾ ਚਾਹੀਦੀ ਹੈ, ਇੱਕ ਠਰੰਮਾ ਚਾਹੀਦਾ ਹੈ, ਤੇ ਫਿਰ ਆਪਾਂ ਲਗਾਤਾਰ ਅਭਿਆਸ ਕਰੀ ਜਾਂਦੇ ਹਾਂ, ਰੋਜ਼ ਕਥਾ ਸਰਵਣ ਕਰੀ ਜਾਓ, ਕਈ ਸਾਲਾਂ ਤੋਂ ਬਾਅਦ ਹੁਣ ਜਦੋਂ ਫਿਰ ਮਹਾਰਾਜ ਜੀ ਦੀ ਜਦੋਂ ਕਿਰਪਾ ਹੁੰਦੀ ਹੈ, ਨਾਮ ਬਾਣੀ ਦਾ ਰਸ ਆਉਂਦਾ, ਕਦੇ ਪਿਆਰਿਓ ਫਿਰ ਇਹੋ ਜਿਹਾ ਹੜ੍ਹ ਆ ਜਾਂਦਾ, ਉਹਦੇ ਵਿੱਚ ਪਿਆਰਿਓ ਉਹ ਸਾਰੀ ਗੰਦਗੀ ਨੂੰ ਬਹਾ ਕਰਕੇ ਲੈ ਕੇ ਚੱਲ ਜਾਂਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਕਥਾ ਵੀ ਹੈ, ਦੇਖੋ ਕਿੰਨਾ ਪਿਆਰਾ ਦ੍ਰਿਸ਼ਟਾਂਤ ਦਿੱਤਾ, ਹੁਣ ਐਤਕੀ ਮੀਂਹ ਨਹੀਂ ਪਿਆ, ਪੂਰੀ ਗੰਦਗੀ ਉਂਝੀ ਪਈ ਹੋਈ ਹੈ ਸ਼ਹਿਰਾਂ ਦੀ, ਮੀਂਹ ਜ਼ਿਆਦਾ ਪਵੇਗਾ ਤਾਂ ਪਿਆਰਿਓ ਪੂਰੀ ਗੰਦਗੀ ਸਾਫ਼ ਹੋ ਜਾਂਦੀ ਹੈ, ਲੇਕਿਨ ਉਹ ਪਿਆਰਿਓ ਪਤਾ ਥੋੜ੍ਹੀ ਹੁੰਦਾ, ਕਈ ਵਾਰੀ ਦੋ ਦੋ ਤਿੰਨ ਤਿੰਨ ਸਾਲ ਜ਼ਿਆਦਾ ਮੀਂਹ ਨਹੀਂ ਪੈਂਦਾ, ਅਤੇ ਇਸ ਤਰ੍ਹਾਂ ਹੀ ਲੇਕਿਨ ਆਪਾਂ ਨੂੰ ਉਡੀਕ ਕਰਨੀ ਪੈਂਦੀ ਹੈ। ਇਹ ਕਥਾ ਵੀ ਜਿਹੜੀ ਹੈ ਇਹਨੂੰ ਇੰਝ ਨਹੀਂ ਸਮਝਣਾ ਕਿ ਚਲੋ ਜੀ ਮੈਂ ਦੋ ਮਹੀਨੇ ਸਾਲ ਸੁਣ ਲਿਆ, ਛੇ ਮਹੀਨੇ ਸੁਣ ਲਿਆ, ਹੁਣ ਖੇਡ ਬਣ ਗਈ, ਜੇ ਕਿਰਪਾ ਹੋਵੇ ਤਾਂ ਖੇਡ ਬਣ ਜਾਵੇਗੀ, ਜੇ ਨਹੀਂ ਹੈ ਕਿਰਪਾ ਲਗਾਤਾਰ ਪਿਆਰਿਓ ਜੋ ਕਿਹਾ ਨਾ ਕੇਸੋ ਕੂਕੀ ਹੈ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕ ਬੈ ਕਬੂ ਕੈ ਸੁਣੇ ਪੁਕਾਰ, ਦਿਨ ਰਾਤ ਆਪਾਂ ਪੁਕਾਰ ਕਰਦੇ ਹਾਂ, ਕਦੇ ਨਾ ਕਦੇ ਤਾਂ ਵਾਹਿਗੁਰੂ ਜੀ ਆਵਾਜ਼ ਸੁਣੀ ਲੈਂਦੇ, ਕਦੇ ਤਾਂ ਕਦੇ ਨਾ ਪਿਆਰਿਓ ਦਰਿਆ ਚੜ ਕੇ ਆਉਂਦਾ, ਸਾਰੀ ਗੰਦਗੀ ਨੂੰ ਨਾਲ ਵਹਾ ਕਰਕੇ ਲੈ ਕੇ ਜਾਂਦਾ। ਇਸ ਤਰ੍ਹਾਂ ਹੀ ਇਹ ਕਥਾ ਹੈ ਰਸਾਂ ਨੂੰ ਦੇਣ ਵਾਲੀ, ਜਦੋਂ ਵੇਗ ਦੇ ਵਿੱਚ ਆ ਜਾਵੇ ਤੇ ਬੰਦੇ ਦੇ ਅੰਦਰੋਂ ਤੇ ਭਰਮ ਜਿਹੜੇ ਹਨ, ਬਿਮੁਖਤਾ ਹੋ ਗਿਆ, ਬੰਧਨ ਹੋ ਗਿਆ, ਇਹ ਸਾਰਿਆਂ ਦੀ ਇਹ ਨਿਵਿਰਤੀ ਕਰ ਦਿੰਦੇ ਹਨ।
1: ਗੁਰੂ ਸਿੱਖਣ ਮੱਜਨ ਹੈ ਜੋ,
0: ਤੇ ਨਾਲ ਜਿਹੜਾ ਦਰਿਆ ਹੁੰਦਾ ਨਾ ਪਿਆਰੇ, ਉੱਥੇ ਫਿਰ ਤੇ ਗੁਰਮੁਖ ਪਿਆਰੇ ਭਾਵਨਾ ਵਾਲੇ ਜਾ ਕਰਕੇ ਉਹ ਗੁਰਦਰਿਆ ਦੇ ਵਿੱਚ ਇਸ਼ਨਾਨ ਕਰਦੇ। ਇਸ ਤਰ੍ਹਾਂ ਹੀ ਇਹ ਕਥਾ ਦਾ ਪ੍ਰਵਾਹ ਵੀ ਹੈ। ਦੇਖੋ ਇੱਕ ਦ੍ਰਿਸ਼ਟਾਂਤ ਜਿਹੜਾ ਉਹਨਾਂ ਨੇ ਅਲੰਕਾਰ ਜਿਹੜਾ ਨਦੀ ਦਾ ਦਿੱਤਾ, ਹੁਣ ਨਦੀਆਂ ਦੇ ਵਿੱਚ ਗੁਰਮੁਖ ਪਿਆਰੇ ਕਈ ਭਾਵਨਾ ਵਾਲੇ ਜਾ ਕਰਕੇ ਇਸ਼ਨਾਨ ਕਰਦੇ। ਇਸ ਤਰ੍ਹਾਂ ਹੀ ਪਿਆਰਿਓ ਉਹ ਬਾਹਰੀ ਜਲ ਦਾ ਇਸ਼ਨਾਨ ਹੈ ਤੇ ਇਹ ਗੁਰੂ ਘਰ ਦੇ ਵਿੱਚ ਨਾਮ ਬਾਣੀ ਦੇ ਜਲ ਦਾ ਇਸ਼ਨਾਨ ਹੈ। ਇਹ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਇਹੀ ਤਾਂ ਪ੍ਰਤੀਕ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕੇਂਦਰੀ ਅਸਥਾਨ ਦੇ ਵਿੱਚ ਸਥਾਪਿਤ ਕਰਨਾ ਕੀਤਾ। ਜਦੋਂ ਆਪਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤੇ ਪਹਿਲੇ ਪਿਆਰਿਓ ਸਰੋਵਰ ਹੈ ਤੇ ਜਿੱਥੇ ਬਾਹਰਲਾ ਇਸ਼ਨਾਨ, ਜਿਹੜਾ ਯਾਦ ਰੱਖੋ ਪਿੰਡੇ ਦਾ ਇਸ਼ਨਾਨ, ਸਰੀਰ ਦਾ ਇਸ਼ਨਾਨ ਵੀ ਜ਼ਰੂਰੀ ਹੈ, ਸਰੀਰ ਦੀ ਪਵਿੱਤਰਤਾ ਵੀ ਚਾਹੀਦੀ ਹੈ। ਜਦੋਂ ਆਪਾਂ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਦੇ ਹਾਂ, ਇਹ ਬਾਹਰ ਦਾ ਇਸ਼ਨਾਨ, ਉਹ ਤੋਂ ਬਾਅਦ ਆ ਕਰਕੇ ਜਦੋਂ ਪਿਆਰਿਓ ਆਪਾਂ ਅੰਦਰ ਕੀਰਤਨ ਦੇ ਨਾਲ ਜੁੜਦੇ ਹਾਂ, ਅੰਤਰਗਤ ਤੀਰਥ ਮਲ ਨਹਾਓ, ਉਸ ਵੇਲੇ ਤੁਹਾਡੇ ਅੰਦਰ ਦਾ ਇਸ਼ਨਾਨ ਹੋ ਜਾਂਦਾ ਹੈ, ਤਨ ਪਵਿੱਤਰ ਹੋ ਗਿਆ, ਬਾਣੀ ਦੇ ਨਾਲ ਤੁਹਾਡਾ ਮਨ ਪਵਿੱਤਰ ਹੋ ਜਾਵੇਗਾ। ਇਸ ਤਰ੍ਹਾਂ ਹੀ ਇਹ ਪਿਆਰਿਓ ਪ੍ਰਵਾਹ ਕਥਾ ਕੀਰਤਨ ਦਾ ਪ੍ਰਵਾਹ ਜਿਹੜਾ ਇਹ ਚਲੀ ਜਾ ਰਿਹਾ ਹੈ। ਹੁਣ ਜਿਹੜੇ ਭਾਵਨਾ ਵਾਲੇ ਉਹ ਪਿਆਰਿਓ ਆ ਕਰਕੇ ਇਹਦੇ ਵਿੱਚ ਇਸ਼ਨਾਨ ਕਰ ਕਰਕੇ ਜਾਂਦੇ ਹਨ। ਹੁਣ ਇਹੀ ਤਾਂ ਪਿਆਰਿਓ ਇਹ ਪ੍ਰਵਾਹ ਨਿਰੰਤਰ ਵਗੀ ਜਾ ਰਿਹਾ। ਹੁਣ ਦੇਖੋ ਕਿ ਮੈਂ ਇੱਕ ਦ੍ਰਿਸ਼ਟਾਂਤ ਦਵਾਂ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਤੇ ਦੇਰ ਰਾਤ ਤੱਕ ਪਿਆਰਿਓ ਪ੍ਰਵਾਹ ਵਗੀ ਜਾ ਰਿਹਾ ਹੈ। ਵਗ ਰਿਹਾ ਕਿ ਨਹੀਂ ਵਗ ਰਿਹਾ? ਹੁਣ ਸਾਡੇ ਵਰਗੇ ਕਿੰਨੇ ਜੀਵ ਜੰਤ, ਮੇਰੇ ਵਰਗੇ ਕਿੰਨੇ ਬੁਲਾਰੇ, ਕੀਰਤਨੀਏ, ਕਥਾ ਵਾਚਕ, ਗ੍ਰੰਥੀ ਸਾਹਿਬਾਨ ਆਦਿਕ ਆ ਕਰਕੇ, ਪਾਠੀ ਆ ਕਰਕੇ ਆਪਣੀਆਂ ਆਪਣੀਆਂ ਡਿਊਟੀਆਂ ਲਾ ਲੈਂਦੇ ਹਨ। ਉਹ ਤੋਂ ਬਾਅਦ ਅਸੀਂ ਚੱਲ ਗਏ, ਲੇਕਿਨ ਪ੍ਰਵਾਹ ਥੋੜ੍ਹੀ ਰੁਕਿਆ, ਪ੍ਰਵਾਹ ਨਿਰੰਤਰ ਜਾਰੀ ਹੈ। ਇਹ ਲਗਾਤਾਰ ਜਦੋਂ ਤੋਂ ਅਸਥਾਨ ਕਾਇਮ ਹੋਇਆ, ਜਦੋਂ ਤੋਂ ਤਖ਼ਤ ਸਾਹਿਬ ਜੀ ਦੀ ਰਚਨਾ ਹੋਈ, ਉਦੋਂ ਤੋਂ ਪਿਆਰਿਓ ਨਾਮ ਬਾਣੀ ਦਾ ਪ੍ਰਵਾਹ ਜਿਹੜਾ ਹੈ ਚਲੀ ਜਾ ਰਿਹਾ, ਚਲੀ ਜਾ ਰਿਹਾ। ਅੱਗੇ ਵੀ ਇਹਨੇ ਚੱਲਦੇ ਜਾਣਾ ਆਪਣੀਆਂ ਆਪਣੀਆਂ ਡਿਊਟੀਆਂ। ਪਿਆਰਿਓ ਹੁਣ ਸਾਡਾ ਸਮਾਂ ਹੈ, ਅਸੀਂ ਆਏ, ਆਪਾਂ ਨੇ ਇਸ਼ਨਾਨ ਕਰ ਲਿਆ, ਤੁਹਾਡਾ ਨੇਮ ਹੈ, ਤੁਸੀਂ ਆਏ, ਤੁਹਾਨੇ ਇਸ਼ਨਾਨ ਕਰ ਲਿਆ, ਉਹ ਤੋਂ ਬਾਅਦ ਘੰਟਾ ਦੋ ਘੰਟਾ ਬੈਠ ਕਰਕੇ ਤੁਸੀਂ ਚੱਲ ਜਾਓਗੇ, ਉਹ ਥਾਂ 'ਤੇ ਕੋਈ ਦੂਜਾ ਗੁਰਮੁਖ ਪਿਆਰਾ ਆਵੇਗਾ, ਉਹ ਨਾਮ ਬਾਣੀ ਦੇ ਪ੍ਰਵਾਹ ਦੇ ਵਿੱਚ ਇਸ਼ਨਾਨ ਕਰਕੇ ਚੱਲ ਜਾਵੇਗਾ, ਫਿਰ ਤੀਜਾ ਚੌਥਾ, ਇਹ ਪ੍ਰਵਾਹ ਪਿਆਰੇ ਉਹ ਵਗਦਾ ਜਾਂਦਾ। ਲੇਕਿਨ ਸਾਡੇ ਵਰਗੇ ਜਿਹੜੇ ਹਨ ਇਹਦੇ ਵਿੱਚ ਇਸ਼ਨਾਨ ਕਰਨ ਵਾਲੇ, ਇਹਦਾ ਲਾਹਾ ਲੈਣ ਵਾਲੇ ਆਉਣਗੇ ਤੇ ਲਾਹਾ ਲੈ ਕਰਕੇ ਚੱਲ ਜਾਣਗੇ। ਫਿਰ ਇਹ ਪ੍ਰਵਾਹ ਦੇ ਵਿੱਚ ਨਾਮ ਬਾਣੀ ਦੇ ਪ੍ਰਵਾਹ, ਕਥਾ ਦੇ ਪ੍ਰਵਾਹ ਦੇ ਵਿੱਚ ਪਿਆਰੇ ਗੁਰੂ ਕੇ ਸਿੱਖ ਜਿਹੜੇ ਹਨ ਤੇ ਉਹਨਾਂ ਨੂੰ ਬੜਾ ਆਨੰਦ ਆਉਂਦਾ। ਹੁਣ ਕਥਾ ਦੀ ਗੱਲ ਚੱਲ ਰਹੀ ਹੈ ਪਿਆਰਿਓ, ਤੇ ਇਹ ਕਥਾ ਕਈ ਲੰਬੇ ਸਾਲਾਂ ਤੋਂ ਚੱਲੀ ਜਾ ਰਹੀ ਹੈ। ਕਈ ਬੁਲਾਰੇ ਆਏ, ਕਈ ਸ਼ਰੋਤੇ ਆਏ, ਕਈ ਆਏ ਚੱਲ ਗਏ, ਕਈ ਆਉਣਗੇ ਚੱਲ ਜਾਣਗੇ, ਉਹਨਾਂ ਦਾ ਕੋਈ ਪਤਾ ਨਹੀਂ ਹੈ। ਲੇਕਿਨ ਪ੍ਰਵਾਹ ਤਾਂ ਪਿਆਰਿਓ ਨਿਰੰਤਰ ਚੱਲੀ ਜਾ ਰਿਹਾ ਨਾ। ਇਸ ਤਰ੍ਹਾਂ ਹੀ ਇਹ ਕਥਾ ਦਾ ਪ੍ਰਵਾਹ ਚੱਲੀ ਜਾ ਰਿਹਾ, ਭਾਵਨਾ ਵਾਲੇ ਇਹਦੇ ਵਿੱਚੋਂ ਰਸ ਲੈਂਦੇ ਹਨ। ਹੁਣ ਇਹਦੇ ਵਿੱਚ ਇੱਕ ਗੱਲ ਯਾਦ ਰੱਖੋ ਕਿ ਕਈ ਪਿਆਰਿਓ ਨਿੰਦਕ ਵੀ ਆਉਂਦੇ ਹਨ ਗੁਰੂ ਘਰ ਦੇ ਵਿੱਚ, ਈਰਖਾਲੂ ਬੰਦੇ, ਮਨ ਵਿੱਚ ਸਾੜਾ ਜਿਨ੍ਹਾਂ ਦਾ ਹੁੰਦਾ, ਜਿਨ੍ਹਾਂ ਦੇ ਅੰਦਰ ਨਿੰਦਿਆ ਹੁੰਦੀ ਹੈ, ਈਰਖਾ ਹੁੰਦੀ ਹੈ, ਦੁਵੈਖ ਹੁੰਦੀ ਹੈ, ਕਿਉਂਕਿ ਬੰਦੇ ਹੀ ਹਨ ਨਾ ਪਿਆਰਿਓ, ਆਪਾਂ ਸਾਰੇ ਹਾਂ, ਸਾਰੇ ਉਹ ਹੀ ਬੰਦੇ ਹਾਂ। ਤੇ ਇੱਥੇ ਇਹ ਨਾ ਸਮਝੋ ਕਿ ਸਾਰੇ ਜਿਹੜੇ ਹਨ ਰੱਬ ਦੇ ਪਿਆਰੇ ਹੀ ਹਨ, ਨਹੀਂ ਪਿਆਰਿਓ, ਕਈ ਗੁਰੂ ਘਰ ਦੇ ਵਿੱਚ ਆਉਂਦੇ ਲੇਕਿਨ ਮਨ ਦੇ ਵਿੱਚ ਉਹ ਪਿਆਰ ਦੀ ਭਾਵਨਾ ਨਹੀਂ ਹੁੰਦੀ ਹੈ, ਉਹਨਾਂ ਦੇ ਅੰਦਰ ਪਿਆਰਿਓ ਨਿੰਦਿਆ ਹੁੰਦੀ ਹੈ। ਉਹਨਾਂ ਨੇ ਗੁਰੂ ਘਰ ਦੇ ਵਿੱਚ ਹੀ ਆ ਕਰਕੇ ਪਿਆਰਿਓ ਉਹਨਾਂ ਨੇ ਨਿੰਦਿਆ ਕਰੀ ਜਾਣਾ। ਕਈ ਬੰਦੇ ਸੱਚ ਜਾਣੋ ਪਿਆਰਿਓ ਆਉਣਗੇ ਗੁਰੂ ਘਰ ਦੇ ਵਿੱਚ, ਲੇਕਿਨ ਗੁਰੂ ਘਰ ਦੀ ਵਡਿਆਈ ਨੂੰ ਵੇਖ ਕਰਕੇ ਈਰਖਾ ਦੇ ਮਾਰੇ ਉਹਨਾਂ ਨੇ ਸੜੀ ਜਾਣਾ ਹੁੰਦਾ, ਉਹਨਾਂ ਨੇ ਇਹੀ ਵਿਚਾਰ ਕਰਨੀ ਹੁੰਦੀ ਹੈ ਕਿ ਭਾਈ ਇੰਨਾ ਪੈਸਾ ਇਹਨਾਂ ਦੇ ਕੋਲ ਕਿਸ ਤਰ੍ਹਾਂ ਆ ਰਿਹਾ, ਇੰਨੇ ਲੰਗਰ ਕਿਸ ਤਰ੍ਹਾਂ ਚੱਲ ਰਹੇ ਹਨ, ਇੰਨਾ ਪ੍ਰਬੰਧ ਕਿਸ ਤਰ੍ਹਾਂ ਚੱਲ ਰਿਹਾ, ਉਹ ਇਹਦੇ ਵਿੱਚ ਹੀ ਖੱਪੀ ਜਾਂਦੇ ਹਨ। ਇਹੋ ਜਿਹੇ ਵੀ ਬੰਦੇ ਬਹੁਤ ਸਾਰੇ ਜੋ ਗੁਰੂ ਘਰ ਦੇ ਵਿੱਚ ਆਉਂਦੇ, ਹੁਣ ਉਹਨਾਂ ਦੇ ਲਈ ਪਿਆਰਿਓ ਇਹ ਕਥਾ ਯੋਗ ਨਹੀਂ ਹੁੰਦੀ ਹੈ। ਮਹਾਰਾਜ ਨੇ ਕਿਹਾ ਨਾ ਨਾਮ ਜਪਤ ਜਨ ਬਿਛੂ ਡਸਾਨਾ, ਉਹ ਬੰਦਿਆਂ ਦੀ ਬਿਰਤੀ ਇਹੋ ਜਿਹੀ ਹੁੰਦੀ ਨਾ ਪਿਆਰਿਓ ਕਿ ਕੋਈ ਕਥਾ ਕਰਦਾ ਨਾ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਕਈ ਬੰਦੇ ਤੁਸੀਂ ਸੁਣਿਆ ਹੋਵੇਗਾ ਕਿ ਭਾਈ ਤੁਸੀਂ ਬੋਲੋ ਜੀ ਮੈਂ ਕਥਾ ਸੁਣਨ ਦੇ ਲਈ ਜਾ ਰਿਹਾ,

ਕੀ ਹੋਣ ਵਾਲਾ, ਉਹਦੇ ਨਾਲ ਕੀ ਹੋਣ ਵਾਲਾ, ਉਹਨਾਂ ਨੇ ਪਿਆਰਿਓ ਇੰਜ ਹੀ ਜਿਹੜਾ ਨਾ ਕਰੀ ਜਾਣਾ ਹੁੰਦਾ ਹੈ। ਕਿਉਂਕਿ ਬੰਦਿਆਂ ਦੀ ਆਪਣੀ ਆਪਣੀ ਫਿਤਰਤ ਹੁੰਦੀ ਹੈ, ਆਪਣੀ ਆਪਣੀ ਬਿਰਤੀ ਹੁੰਦੀ ਹੈ ਪਿਆਰਿਓ, ਜਿਸ ਤਰ੍ਹਾਂ ਕਿ ਤੇ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ। ਹੁਣ ਸਿਆਣੇ ਕਹਿੰਦੇ ਕਿ ਚਿੱਚੜ ਜਿਹੜਾ ਹੁੰਦਾ, ਚੌਂਕ ਜਿਹਨੂੰ ਆਪਾਂ ਬੋਲਦੇ ਹਾਂ, ਚੌਂਕ ਦੀ ਇਹ ਫਿਤਰਤ ਹੁੰਦੀ ਹੈ, ਉਹਨੂੰ ਜਿੱਥੇ ਵੀ ਤਨ ਦੇ ਉੱਤੇ ਲਾਓ, ਉਹ ਗੰਦਗੀ ਦਾ ਗੰਦਾ ਖੂਨ, ਗੰਦਗੀ ਜਿਹੜੀ ਸਰੀਰ ਦੀ ਜਿਹੜੀ ਹੁੰਦੀ ਨਾ, ਉਹਦਾ ਉਹ ਪਕਸ਼ਣ ਕਰਦੀ ਹੈ। ਕਿਸੇ ਬੰਦੇ ਦੇ ਮਨ ਦੇ ਵਿੱਚ ਆਇਆ ਕਿ ਜੀ ਇਹ ਗਾਂ ਹੈ, ਇਹ ਮੱਝ ਹੈ, ਹੁਣ ਮੱਝ ਦੇ ਥਣਾਂ ਦੇ ਵਿੱਚੋਂ ਦੁੱਧ ਨਿਕਲਦਾ, ਆਪਾਂ ਦੁੱਧ ਕੱਢਦੇ ਨਾ, ਦੁੱਧ ਕੱਢਦੇ ਹਾਂ ਉਹਦੇ ਵਿੱਚੋਂ। ਉਹਨੇ ਕਿਹਾ ਕਿ ਭਾਈ ਆਪਾਂ ਚਿੱਚੜ ਜਿਹੜਾ ਨਾ ਇਹ ਜੌਂਕ ਨੂੰ ਇੱਥੇ ਥਣ ਦੇ ਵਿੱਚ ਲਾ ਕਰਕੇ ਦੇਖੀਏ, ਇਹਦੇ ਮੂੰਹ ਦੇ ਵਿੱਚ ਦੁੱਧ ਆਵੇਗਾ ਜਾਂ ਕੀ ਆਵੇਗਾ। ਸੱਚ ਜਾਣੋ ਪਿਆਰਿਓ, ਉਹਨੇ ਚਿੱਚੜ ਜਿਹੜਾ ਨਾ ਉਹਦੇ ਥਣ ਨੂੰ ਲਾ ਦਿੱਤਾ। ਜਦੋਂ ਉਹ ਚਿੱਚੜ ਥਣਾਂ ਨੂੰ ਲੱਗ ਗਿਆ, ਉਹਨੇ ਉਹ ਥਣਾਂ ਦੇ ਵਿੱਚੋਂ ਹੀ ਪਿਆਰਿਓ ਗੰਦਗੀ ਖੂਨ ਆਦਿਕ ਉਹਨੂੰ ਕੱਢਣਾ ਸ਼ੁਰੂ ਕਰ ਦਿੱਤਾ। ਉਹਨੂੰ ਲੱਗਿਆ ਕਿ ਲੱਗਦਾ ਭਾਈ ਇਹਦੇ ਥਣਾਂ ਦੇ ਵਿੱਚ ਖੂਨ ਭਰ ਗਿਆ, ਗੰਦਗੀ ਭਰ ਗਈ। ਉਹਨੇ ਚਿੱਚੜ ਨੂੰ ਲਾ ਕਰਕੇ ਉਹਨੂੰ ਜਦੋਂ ਇਹ ਕੀਤਾ, ਹੱਥ ਮਾਰਿਆ, ਉਹਦੇ ਵਿੱਚੋਂ ਪਿਆਰਿਓ ਦੁੱਧ ਨਿਕਲ ਰਿਹਾ ਹੈ। ਇਹ ਬੰਦੇ ਦੀ ਫਿਤਰਤ ਹੈ ਪਿਆਰਿਓ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਥਣ ਤਾਂ ਉਹੀ ਹੈ, ਉਹਦੇ ਵਿੱਚੋਂ ਸਿਆਣਾ ਬੰਦਾ ਗਿਆ, ਉਹਨੇ ਪਿਆਰਿਓ ਦੁੱਧ ਕੱਢ ਲੈਣਾ, ਦੁੱਧ ਅੰਮ੍ਰਿਤ ਹੈ। ਕੋਈ ਬੇਈਮਾਨ ਬੰਦਾ ਲੱਗ ਗਿਆ ਚਿੱਚੜ ਦੇ ਵਾਂਗੂ, ਉਹਨੇ ਉੱਥੇ ਵੀ ਜਾ ਕਰਕੇ ਪਿਆਰਿਓ ਗੰਦਗੀ ਹੀ ਉਹਨੇ ਫਲੋਰਨੀ ਹੈ, ਗੰਦਗੀ ਹੀ ਕੱਢਣੀ ਹੈ। ਇਸ ਤਰ੍ਹਾਂ ਹੀ ਪਿਆਰਿਓ ਗੁਰੂ ਘਰ ਵੀ ਜਿਹੜੇ ਹਨ, ਅਤੇ ਗੁਰੂ ਘਰ ਦੇ ਵਿੱਚ ਕਈ ਜਿਹੜੇ ਰਸ ਲੈਣ ਦੇ ਲਈ

ਹੁਣ ਪਿਆਰਿਓ ਇਹ ਜਿਹੜਾ ਕਥਾ ਦਾ ਪ੍ਰਵਾਹ ਜੋ ਨਿਰੰਤਰ ਚੱਲ ਰਿਹਾ ਹੈ, ਹੁਣ ਅਖੀਰ ਦੇ ਵਿੱਚ ਜਿਸ ਤਰ੍ਹਾਂ ਕੋਈ ਪ੍ਰਵਾਹ, ਜਿੰਨੇ ਵੀ ਪ੍ਰਵਾਹ ਜਿਹੜੇ ਨਾ ਪਿਆਰਿਓ, ਯਾਦ ਰੱਖਣਾ ਕਰੋ, ਭਾਵੇਂ ਛੋਟਾ ਵੱਡਾ, ਇਹਦਾ ਅਖੀਰਲਾ ਜਿਹੜਾ ਸਰੋਤ ਜਿਹੜਾ ਉਹ ਹੈ ਸਮੁੰਦਰ। ਪਾਣੀ ਜਿੰਨਾ ਵੀ ਪਿਆਰਿਓ, ਨਦੀਆਂ ਨਾਲਿਆਂ ਜਿੰਨਾ ਦਾ ਵੀ ਜੋ ਵੀ ਪਾਣੀ ਹੈ, ਇਹ ਪਿਆਰਿਓ ਜਿਸ ਤਰ੍ਹਾਂ ਛੋਟੀ ਨਾਲੀ ਦਾ ਪਾਣੀ ਵੱਡੀ ਨਾਲੀ ਵਿੱਚ ਮਿਲੇਗਾ, ਵੱਡੀ ਨਾਲੀ ਦਾ ਪਾਣੀ ਵੱਡੇ ਨਾਲੇ ਦੇ ਵਿੱਚ ਪੈਣਗਾ, ਉਹ ਤੋਂ ਬਾਅਦ ਉਸ ਤੋਂ ਵੱਡਾ ਕੋਈ ਵਹਿਣ ਜਿਹੜਾ ਉਹਦੇ ਵਿੱਚ ਅਖੀਰ ਦੇ ਵਿੱਚ ਦਰਿਆ ਦੇ ਵਿੱਚ, ਉਹੀ ਦਰਿਆ ਜਿਹੜਾ ਅਖੀਰ ਦੇ ਵਿੱਚ ਚੱਲ ਕਰਕੇ ਪਿਆਰਿਓ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧੰਨ ਭਾਵ ਕੇ ਉਹ ਸਮੁੰਦਰ ਦੇ ਵਿੱਚ ਜਾ ਕਰਕੇ ਮਿਲ ਜਾਵੇਗਾ। ਇਸ ਤਰ੍ਹਾਂ ਹੀ ਇਹ ਕਥਾ ਦਾ ਪ੍ਰਵਾਹ ਜਿਹੜਾ ਹੈ, ਤੇ ਜਿਹੜਾ ਇਹ ਪ੍ਰਵਾਹ ਦੇ ਵਿੱਚ ਪੈ ਗਿਆ ਨਾ, ਯਾਦ ਰੱਖੋ ਉਹਦੀ ਬਿਣਤੀ ਅੰਤਰਮੁਖ ਹੋ ਜਾਵੇਗੀ। ਇੱਕ ਦਿਨ ਪਿਆਰਿਓ ਉਹ ਅੰਤਰਮੁਖੀ ਹੋ ਜਾਵੇਗਾ, ਉਹਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਤਪ ਮਤ ਸੁਖਤਾ ਭਾਵ ਕੇ ਉਹਦੇ ਵਿੱਚ ਜਦੋਂ ਸੁਖਤਾ ਰੂਪੀ ਭਾਵ ਕੇ ਜਿਹੜੀਆਂ ਸੀਪੀਆਂ ਜਦੋਂ ਤਰਨਗੀਆਂ, ਫਿਰ ਕੀ ਹੁੰਦਾ ਪਿਆਰਿਓ ਉਹਦੇ ਵਿੱਚ ਜਦੋਂ ਪ੍ਰੇਮ ਦੀ ਬੂੰਦ ਜਦੋਂ ਉਹਦੇ ਵਿੱਚ ਪੈ ਜਾਵੇ, ਤੇ ਫਿਰ ਪਿਆਰਿਓ ਉਹ ਮੋਤੀ ਬਣ ਜਾਂਦੇ ਹਨ। ਹੁਣ ਇਹ ਪ੍ਰਵਾਹ ਜਿਹੜਾ, ਪ੍ਰਵਾਹ ਦੇ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਪਿਆਰਿਓ ਖੁੱਲਾ ਰੱਖਣਾ ਕੀਤਾ, ਜਿਨ੍ਹਾਂ ਦਾ ਮਨ, ਜਿਨ੍ਹਾਂ ਦੀ ਬੁੱਧ ਜਿਹੜੀ ਹੈ, ਕਥਾ ਕੀਰਤਨ ਕਰਦਿਆਂ ਜਦੋਂ ਮਹਾਰਾਜ ਜੀ ਦੇ ਵੱਲ ਹੁੰਦੀ ਹੈ, ਧਿਆਨ ਜਦੋਂ ਇਕਾਗਰ ਹੁੰਦਾ, ਸੀਪੀ ਜਿਹੜੀ ਹੁੰਦੀ ਨਾ ਪਿਆਰਿਓ ਜਿਹਦੇ ਵਿੱਚ ਮੋਤੀ ਬਣਦੇ, ਯਾਦ ਰੱਖੋ ਤੇ ਉਹਦੇ ਵਿੱਚ ਯਾਦ ਇਹ ਰੱਖਣਾ ਚਾਹੀਦਾ ਕਿ ਸੀਪੀ ਜੇ ਬੰਦ ਹੋ ਜਾਵੇ, ਜੋ ਮਰਜ਼ੀ ਉਹਦੇ ਵਿੱਚ ਬੂੰਦਾ ਪਾਈ ਜਾਓ ਪਿਆਰਿਓ, ਸਵਾਂਤੀ ਬੂੰਦ, ਉਹ ਜੋ ਹੈ ਉਹਦੇ ਵਿੱਚੋਂ ਮੋਤੀ ਨਹੀਂ ਬਣਦਾ। ਉਹਦੇ ਲਈ ਪਿਆਰਿਓ ਉਹਨੂੰ ਆਪਣੀ ਸੀਪੀ ਨੂੰ ਖੋਲ੍ਹਣਾ ਪਵੇਗਾ। ਉਹ ਸੀਪੀ ਜਿਹੜੀ ਜਦੋਂ ਖੁੱਲ੍ਹਦੀ ਹੈ, ਉਹ ਤੋਂ ਬਾਅਦ ਉਹਦੇ ਅੰਦਰ ਕੁਛ ਜਦੋਂ ਕਣ ਪੈਂਦੇ ਹਨ, ਉਹ ਕਣ ਨੂੰ ਫਿਰ ਸੀਪੀ ਜਿਹੜੀ ਤੁਰੰਤ ਜਿਹੜਾ ਬਾਹਰ ਨਹੀਂ ਕੱਢ ਦਿੰਦੀ, ਉਹਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ, ਆਪਣੇ ਅੰਦਰ ਹਿਰਦੇ ਦੇ ਵਿੱਚ ਵਸਾ ਲੈਂਦੀ ਹੈ। ਤੇ ਫਿਰ ਜਦੋਂ ਕੁਛ ਸਮਾਂ ਉਹ ਉਹਦੇ ਅੰਦਰ ਰਹਿ ਜਾਵੇ, ਇੱਕ ਸਮੇਂ ਤੋਂ ਬਾਅਦ ਪਿਆਰਿਓ ਉਹ ਮਣੀ ਮਾਣਕ ਬਣ ਕਰਕੇ ਪ੍ਰਗਟ ਹੁੰਦੇ ਹਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਕਿ ਜਦੋਂ ਵੀ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਦਾ, ਨਾਮ ਬਾਣੀ ਦਾ ਪ੍ਰਵਾਹ ਚੱਲਦਾ ਨਾ, ਆਪਣਾ ਮਨ, ਆਪਣੀ ਬੁੱਧੀ ਨੂੰ ਇਕਾਗਰ ਰੱਖਣਾ ਚਾਹੀਦਾ, ਆਪਣਾ ਪੂਰਾ ਧਿਆਨ ਜਿਹੜਾ ਬਾਣੀ ਦੇ ਵੱਲ, ਸ਼ਬਦ ਦੀ ਵਿਚਾਰ, ਕਥਾ ਜੋ ਚੱਲ ਰਹੀ ਹੈ ਉਹਦੇ ਵਿੱਚ ਕੇਂਦਰਿਤ ਰੱਖਣਾ ਕਰੋ। ਇਹ ਨਹੀਂ ਹੈ ਕਿ ਇੱਥੇ ਆ ਕਰਕੇ ਬੈਠ ਵੀ ਗਏ ਤੇ ਦੂਜੇ ਤੀਜੇ ਕੰਮ ਕਾਰ ਕਰਦੇ ਗਏ ਤੇ ਕਿਹਨੇ ਕਹਿ ਦਿੱਤਾ ਜੀ ਕੀ ਕੀਤਾ ਜੀ, ਕਥਾ ਸਰਵਣ ਕੀਤੀ ਹੈ, ਆਖਿਆ ਜੀ ਕੀ ਕਥਾ ਹੋਈ ਜੀ, ਪਤਾ ਹੀ ਨਹੀਂ ਚੱਲਿਆ ਕੀ ਹੋਇਆ ਕਰਕੇ। ਫਿਰ ਪਿਆਰਿਓ ਇਹਦਾ ਸਿੱਧਾ ਇਹੀ ਮਤਲਬ ਕਿ ਉਹਦਾ ਧਿਆਨ ਜਿਹੜਾ ਕਥਾ ਦੇ ਵੱਲ ਨਹੀਂ ਹੈ। ਇਹ ਯਾਦ ਰੱਖਣਾ ਚਾਹੀਦਾ। ਕਈ ਕੀ ਕਰਦੇ ਕਿ ਭਾਈ ਚਲੋ ਕਥਾ ਲਾ ਲਈਆਂ, ਉਹਦੇ ਨਾਲ ਦੂਜੇ ਵੀ ਲਾ ਲਏ, ਕਈ ਇੱਥੇ ਗੁਰੂ ਘਰ ਦੇ ਵਿੱਚ ਹੀ ਬੈਠ ਕਰਕੇ ਪਿਆਰਿਓ ਆਪਾਂ ਵੇਖਦੇ ਹਾਂ ਕਿ ਜੀ ਉਹਨਾਂ ਨੂੰ ਪੁੱਛੋ, ਉਹ ਕਹਿੰਦੇ ਕਿ ਨਹੀਂ ਜੀ ਮੈਂ ਤਾਂ ਹਾਜ਼ਰੀ ਭਰ ਰਿਹਾ ਸੀ, ਮੈਂ ਤਾਂ ਕਥਾ ਸਰਵਣ ਕਰ ਰਿਹਾ। ਕਥਾ ਸਰਵਣ ਕਰਕੇ ਨਾਲ ਗੱਲਾਂ ਬਾਤਾਂ ਵੀ ਉਹਨਾਂ ਨੇ ਕਰੀ ਜਾਣਾ, ਇਹਦੇ ਨਾਲ ਉੱਥੇ ਕੀ ਹੋ ਗਿਆ, ਇੱਥੇ ਕੀ ਹੋ ਗਿਆ। ਨਹੀਂ ਤਾਂ ਫਿਰ ਅੱਜ ਤਾਂ ਹਰੇਕ ਦੇ ਕੋਲ ਮੋਬਾਈਲ ਆ ਗਿਆ, ਕਈ ਇੰਨੇ ਢੀਠ ਹੁੰਦੇ ਇੱਥੇ ਹੀ ਬੈਠ ਕਰਕੇ ਪਿਆਰਿਓ ਵਟਸਐਪ ਫੇਸਬੁੱਕ ਉਹੀ ਚਲਾਈ ਜਾਂਦੇ, ਉਹੀ ਵੇਖੀ ਜਾਂਦੇ, ਬਸ ਅੱਧਾ ਇੱਕ ਘੰਟਾ ਕੰਮ ਕਰ ਲਿਆ। ਫਿਰ ਕਿਹਨੇ ਪੁੱਛਿਆ ਕਿ ਜੀ ਕੀ ਕੀਤਾ ਜੀ, ਆਖੇ ਜੀ ਕਥਾ ਸਰਵਣ ਕੀਤੀ। ਫਿਰ ਪੁੱਛੋ ਕੋਈ ਗੱਲ ਹਿਰਦੇ ਵਿੱਚ ਕੋਈ ਗੱਲ ਪੱਲੇ ਪਈ, ਨਹੀਂ ਜੀ ਕੋਈ ਚੀਜ਼ ਦਾ ਪਤਾ ਹੀ ਨਹੀਂ ਲੱਗਿਆ, ਜੀਵਨ ਹੀ ਨਹੀਂ ਬਦਲਿਆ। ਇਹਦਾ ਮਤਲਬ ਕਿ ਜੇ ਸੀਪੀ ਬੰਦ ਹੋਵੇ ਉਹਦੇ ਵਿੱਚ ਜਿੰਨੇ ਮਰਜ਼ੀ ਕਣ ਪਾ ਦਿਓ, ਉਹ ਪਿਆਰਿਓ ਕਦੇ ਮੋਤੀ ਨਹੀਂ ਬਣਨਗੇ। ਲੇਕਿਨ ਸੀਪੀ ਜਦੋਂ ਖੁੱਲ੍ਹ ਜਾਵੇ, ਫਿਰ ਪਿਆਰਿਓ ਉਹਦੇ ਵਿੱਚ ਕੋਈ ਕਣ ਪੈ ਗਿਆ, ਉਹ ਮੋਤੀ ਬਣ ਜਾਂਦੇ। ਇਹ ਕਥਾ ਜਿਹੜੀ ਹੈ, ਕੀਰਤਨ ਜਿਹੜੇ, ਇਹਦੇ ਵਿੱਚ ਪਿਆਰਿਓ ਨਾਮ ਬਾਣੀ ਦੀ ਵਰਖਾ, ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਜਿਸ ਤਰ੍ਹਾਂ ਜੋ ਕਹਿੰਦੇ ਨਾ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਲੇਕਿਨ ਤੁਸਾਂ ਨੇ ਆਪਣੇ ਭਾਂਡੇ ਨੂੰ ਵੀ ਮੂੰਦਾ ਮਾਰ ਕੇ ਰੱਖ ਲਿਆ, ਉਹਦੇ ਵਿੱਚ ਪਾਣੀ ਥੋੜ੍ਹੀ ਭਰੇਗਾ, ਉਹ ਤਾਂ ਗਲਤੀ ਤੁਹਾਡੀ ਹੈ। ਇਸ ਕਰਕੇ ਇਹ ਕਥਾ ਦਾ ਰਸ ਲੈਣਾ, ਆਪਣਾ ਧਿਆਨ ਜਿਹੜਾ ਇਕਾਗਰ ਕਰਨਾ ਚਾਹੀਦਾ, ਧਿਆਨ ਦੇ ਨਾਲ, ਭਾਵਨਾ ਦੇ ਨਾਲ ਸਰਵਣ ਕਰੋ, ਕਦੇ ਨਾ ਕਦੇ ਖੇਡ ਬਣ ਜਾਵੇਗੀ।

0: ਫਿਰ ਉਹ ਤੋਂ ਬਾਅਦ ਉਹ ਸੀਪੀ ਫਿਰ ਬੰਦ ਹੋ ਜਾਂਦੀ ਆ, ਭੱਜਦੀ ਨਹੀਂ। ਉਹ ਫਿਰ ਪਿਆਰੇ ਹੌਲੀ ਹੌਲੀ ਉਹ ਮਣੀ ਮਾਣਕ ਦੇ ਵਿੱਚ ਉਹ ਬਦਲ ਜਾਂਦਾ ਹੈ।
1: ਸਾਕਤ ਖਰ ਨਹਿ ਮੱਜਨ ਕਰ,
0: ਹੁਣ ਸਾਕਤ ਰੂਪੀ ਖਰ ਮੂਰਖ ਬੰਦਾ ਜਿਹੜਾ ਨਾ ਉਹ ਪਿਆਰਿਓ ਇਸ ਦੇ ਵਿੱਚ ਉਹ ਕਥਾ ਦੇ ਪ੍ਰਵਾਹ ਦੇ ਵਿੱਚ ਉਹਨੇ ਮੱਜਨ ਨਹੀਂ ਕਰਨਾ ਹੈ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ, ਗੁਰਮੰਤਰਹੀਣਸਯ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨਹਿ, ਸੂਕ ਰਹਿ ਕੂਕ ਰਹਿ ਗਰਦ ਬਹਿ ਕਾਕ ਹੈ ਸਰਪ ਨਹਿ ਤੁਲ ਖਲ ਹੈ। ਉਹ ਤਾਂ ਪਿਆਰਿਓ ਨਾਨਕ ਤੇ ਨਰ ਅਸਲ ਖਾਰ, ਜੇ ਬਿਨ ਗੁਣ ਗਰਭ ਕਰੰਤ, ਜਿਨ੍ਹਾਂ ਦੇ ਅੰਦਰ ਕੋਈ ਗੁਣ ਨਹੀਂ ਹੁੰਦਾ ਫਿਰ ਵੀ ਜਿਹੜੇ ਬਹੁਤ ਜ਼ਿਆਦਾ ਗਰਭ ਕਰਦੇ ਨਾ, ਅਸਲ ਦੇ ਵਿੱਚ ਪਿਆਰਿਓ ਮਹਾਰਾਜ ਨੇ ਬਚਨ ਕੀਤਾ, ਉਹ ਅਸਲੀ ਖਾਰ ਉਹ ਅਸਲੀ ਖੋਤੇ ਹਨ। ਮਹਾਰਾਜ ਨੇ ਇਹ ਬੜਾ ਪਿਆਰਾ ਬਚਨ ਕੀਤਾ ਕਿ ਗਦਹੋ ਚੰਦਨ ਖੌਲੀਐ ਪੀ ਸਾਹੂ ਸੌ ਪਾਣ, ਕਿ ਕੋਈ ਖੋਤਾ ਜਿਹੜਾ ਨਾ ਉਹਨੂੰ ਲੈ ਕੇ ਆਓ ਤੇ ਬੋਲੋ ਕਿ ਨਹੀਂ ਜੀ ਆ ਵੀ ਤਾਂ ਜੀਵ ਹੈ, ਇਹਦੀ ਆਪਾਂ ਸੇਵਾ ਕਰੀਏ। ਵਧੀਆ ਪਿਆਰਿਓ ਚੰਦਨ ਦਾ ਲੇਪ ਲਾ ਕਰਕੇ, ਚੰਦਨ ਲੇਪ ਉਤਾਰੇ ਧੋਏ ਗਰਧਬ ਪ੍ਰੀਤ ਭਸਮ ਸੰਗ ਹੋਏ। ਮਹਾਰਾਜ ਨੇ ਪ੍ਰਮਾਣ ਦਿੱਤਾ ਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਇਤਰ ਫੁਲੇਲ ਚੰਦਨ ਦਾ ਲੇਪਨ ਕਰਨਾ ਕਰੋ, ਵਧੀਆ ਤਿਆਰ ਕਰੋ, ਤੇ ਜਦੋਂ ਤੱਕ ਬੰਨ ਕੇ ਰੱਖੋਗੇ ਉਹ ਉਂਝੀ ਬੈਠਿਆ ਰਹੇਗਾ, ਜਦੋਂ ਉਹਨੂੰ ਖੋਲ ਦਿਓ ਭੱਜ ਕੇ ਜਾਵੇਗਾ ਪਿਆਰਿਓ, ਕਿਉਂਕਿ ਉਹਦੀ ਪ੍ਰੀਤੀ ਜਿਹੜੀ ਹੈ ਭਸਮ ਦੇ ਨਾਲ ਗੰਦਗੀ ਦੇ ਨਾਲ ਹੁੰਦੀ ਹੈ। ਉੱਥੇ ਜਾ ਕਰਕੇ ਉਹ ਰੇੜਕਾ ਲਵੇਗਾ, ਚੰਗੀ ਤਰ੍ਹਾਂ ਗੰਦਗੀ ਸਵਾਹ ਜਿਹੜੀ ਆਪਣੇ ਤਨ ਦੇ ਉੱਤੇ ਪਾਵੇਗਾ, ਫਿਰ ਉਹਨੇ ਕਹਿਣਾ ਜੀ ਬੜਾ ਮੈਨੂੰ ਆਨੰਦ ਆਇਆ। ਇਸ ਤਰ੍ਹਾਂ ਹੀ ਜਿਹੜੇ ਖੋਤੇ ਬਿਰਤੀ ਦੇ ਬੇਈਮਾਨ ਬਿਰਤੀ ਦੇ ਲੋਕ ਜਿਹੜੇ ਨਾ ਪਿਆਰਿਓ, ਉਹਨਾਂ ਨੂੰ ਹਰ ਕਥਾ ਸਤਿਗੁਰੂ ਮਹਾਰਾਜ ਜੀ ਦੀ ਜੋ ਇਹ ਇਤਿਹਾਸ ਦੀ ਕਥਾ ਔਰ ਵੀ ਗੁਰਬਾਣੀ ਦੀ ਕਥਾ ਆਦਿਕ ਉਹਨਾਂ ਨੂੰ ਨਹੀਂ ਪਾਉਂਦੀ ਹੈ।
1: ਵਿਸ਼ੇ ਠੌਰ ਦੁਰਗੰਧ ਹੈ ਫਿਰ ਹੀ,
0: ਕਿਉਂਕਿ ਉਹਨਾਂ ਦਾ ਵਾਸਾ ਜਿਹੜਾ ਹੈ ਉਹ ਵਿਸ਼ੇ ਵਿਕਾਰ ਦੇ ਵਿੱਚ ਗੰਦਗੀ ਦੇ ਵਿੱਚ ਹੁੰਦਾ ਹੈ। ਗਦਹੋ ਚੰਦਨ ਖੌਲੀਐ ਪੀ ਸਾਹੂ ਸੋ ਪਾਣ, ਕਿਉਂਕਿ ਉਹਦੀ ਪ੍ਰੀਤ ਗੰਦਗੀ ਦੇ ਨਾਲ ਹੈ। ਜਿੰਨਾ ਮਰਜ਼ੀ ਕਈ ਵਾਰੀ ਕਈ ਬੰਦਿਆਂ ਨੂੰ ਸਾਕਤਾਂ ਨੂੰ ਲੈ ਕੇ ਆਓ, ਬੋਲੋ ਜੀ ਚਲੋ ਜੀ ਭਾਈ ਤੂੰ ਬੈਠ ਕੀਰਤਨ ਸੁਣ ਪਾਠ ਸਰਵਣ ਕਰ ਕਥਾ ਸਰਵਣ ਕਰ, ਉਹ ਪਿਆਰਿਓ ਨਹੀਂ ਟਿਕੇਗਾ, ਉਹਨੇ ਕਹਿਣਾ ਜੀ ਚਲੋ ਛੇਤੀ ਮੈਨੇ ਜਾਣਾ। ਫਿਰ ਉਹਨੂੰ ਜਾ ਕਰਕੇ ਛੱਡ ਦਿਓ, ਘੰਟਿਆਂ ਬੱਦੀ ਪਿਆਰਿਓ ਫਿਲਮਾਂ ਵੇਖੇਗਾ, ਕਲੱਬਾਂ ਪੱਬਾਂ ਦੇ ਵਿੱਚ ਜਾਵੇਗਾ, ਉੱਥੇ ਉਹਨੂੰ ਬੜਾ ਰਸ ਆਵੇਗਾ, ਲੇਕਿਨ ਇੱਥੇ ਨਾਮ ਬਾਣੀ ਦਾ ਕਥਾ ਕੀਰਤਨ ਦਾ ਉਹਨਾਂ ਨੂੰ ਰਸ ਨਹੀਂ ਆਉਂਦਾ। ਫਿਰ ਵੀ ਪਿਆਰਿਓ ਕਈ ਵਾਰੀ ਆਪਾਂ ਕਿਹਦੇ ਨਾਲ ਧੱਕਾ ਹੀ ਕਰਦੇ ਹਾਂ, ਚੱਲ ਪਈ ਆ ਮੇਰੇ ਨਾਲ ਆ ਚੱਲ ਗੁਰੂ ਘਰ ਚੱਲ, ਉਹਨਾਂ ਨੂੰ ਧੱਕੇ ਦੇ ਨਾਲ ਵੀ ਲੈ ਕਰਕੇ ਆਓ। ਫਿਰ ਉਹਨਾਂ ਨੂੰ ਪਿਆਰਿਓ ਜੋ ਕਿਹਾ ਨਾ, ਨਾਮ ਜਪਤ ਜਨ ਬਿਛੂ ਡਸਾਨਾ, ਜਿਸ ਤਰ੍ਹਾਂ ਠੂਹੇ ਜਦੋਂ ਡੰਗਦੇ ਨਾ ਕਿੰਨੀ ਪੀੜਾ ਹੁੰਦੀ, ਉਹ ਬੰਦੇ ਨੂੰ ਪੀੜਾ ਹੁੰਦੀ ਰਹੇਗੀ, ਉਹਨੂੰ ਬੜਾ ਦਰਦ ਹੋਵੇਗਾ, ਫਿਰ ਉਹਨੂੰ ਗੁੜਾਕਾ ਆ ਜਾਵੇਗੀ। ਫਿਰ ਉਹਨਾਂ ਨੂੰ ਬਿਠਾਓ, ਉਹ ਇੱਕ ਦੋ ਮਿੰਟ ਤੋਂ ਬਾਅਦ ਹੀ ਝਪਕੀਆਂ ਲੈਣਾ ਸ਼ੁਰੂ ਕਰ ਦੇਣਗੇ, ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ ਕਿ ਕਈਆਂ ਨੂੰ ਜਦੋਂ ਆਪਾਂ ਬਿਠਾਉਂਦੇ ਹਾਂ ਚੱਲ ਪਈ ਕੀਰਤਨ ਚੱਲ ਰਿਹਾ, ਉਂਝ ਉਹਨਾਂ ਨੂੰ ਬੋਲੋ ਕਦੇ ਨੀਂਦ ਨਹੀਂ ਆਵੇਗੀ, ਫਿਲਮਾਂ ਲਾ ਦਿਓ ਤਿੰਨ ਚਾਰ ਘੰਟੇ ਬੰਦਾ ਅੱਖਾਂ ਫਾੜ ਫਾੜ ਕੇ ਦੇਖੇਗਾ, ਲੇਕਿਨ ਜਦੋਂ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਜਿਨ੍ਹਾਂ ਨੂੰ ਉਨੀ ਗੱਲ ਰਸ ਨਹੀਂ ਆਇਆ ਉਹ ਬੈਠਣਗੇ ਵੀ ਤੇ ਪਿਆਰਿਓ, ਤੇ ਉਸੇ ਵੇਲੇ ਉਹਨਾਂ ਨੂੰ ਨਾ ਗੁੜਾਕਾ ਆ ਜਾਵੇਗਾ, ਉਹ ਅਬਾਸੀਆਂ ਲੈਣਗੇ, ਉਹ ਇੱਥੇ ਹੀ ਪਿਆਰਿਓ ਨੀਵੀਆਂ ਪਾ ਕਰਕੇ ਉਹ ਇੱਥੇ ਹੀ ਅੱਖਾਂ ਬੰਦ ਕਰਕੇ ਨਾ ਉੱਥੇ ਨੀਂਦ ਦੇ ਵੱਸ ਹੋ ਜਾਣਗੇ।
1: ਸਰਤਾ ਤਟ ਸਤਸੰਗ ਪਾਏ ਨ ਸ਼ਰਵਨ ਇਸ਼ਨਾਨ ਪਹਾ,
0: ਤੇ ਇਸ ਤਰ੍ਹਾਂ ਪਿਆਰਿਓ ਇਹ ਸਰਤਾ, ਸਰਤਾ ਦਾ ਮਤਲਬ ਕਿ ਜੇ ਕਥਾ ਦਾ ਵਿੱਚ ਵੀ ਜਿਹੜਾ ਜਿਸ ਤਰ੍ਹਾਂ ਕੋਈ ਸਰਤਾ ਬਾਹਰ ਨਦੀ ਦੇ ਵਿੱਚ ਵੀ ਕੋਈ ਆ ਗਿਆ, ਲੇਕਿਨ ਪਿਆਰਿਓ ਉਹਨੇ ਆ ਕਰਕੇ ਇਸ਼ਨਾਨ ਨਹੀਂ ਕਰਨਾ ਕੀਤਾ।
1: ਗੁੱਢੋ ਰੰਗ ਰੰਗਿਓ ਨਾ ਮਨ ਦਹ ਦਿਸ ਫਿਰਿਓ,
0: ਤੇ ਫਿਰ ਇਹ ਜਿਹੜਾ ਉਹਨੇ ਆ ਕਰਕੇ ਉਹਦਾ ਰਸ ਨਹੀਂ ਪ੍ਰਾਪਤ ਕਰਨਾ ਕੀਤਾ, ਤੇ ਉਹਦੇ ਵਿੱਚ ਪਿਆਰਿਓ ਕਥਾ ਦਾ ਕੀ ਦੋਸ਼ ਹੈ। ਇਸ ਤਰ੍ਹਾਂ ਹੀ ਕਈ ਬੰਦੇ ਜਿਹੜੇ ਹਨ ਉਹ ਬੇਸ਼ੱਕ ਗੁਰੂ ਘਰ ਵੀ ਆਉਣਗੇ, ਆ ਕਰਕੇ ਬੈਠਣਗੇ, ਇਹ ਵੀ ਕਰਨਗੇ, ਲੇਕਿਨ ਉਹਨਾਂ ਦਾ ਮਨ ਜੇ ਕਥਾ ਦੇ ਵਿੱਚ ਨਾ ਹੋਵੇ, ਕੀਰਤਨ ਦੇ ਵਿੱਚ ਬਾਣੀ ਦੇ ਵਿੱਚ ਨਾ ਹੋਵੇ, ਫਿਰ ਪਿਆਰਿਓ ਉਹ ਜੇ ਕੋਈ ਦੂਜਾ ਤੀਜਾ ਕੰਮ ਕਰਨਗੇ, ਫਿਰ ਆਪਾਂ ਕਹਿੰਦੇ ਹਾਂ ਭਾਈ ਤੂੰ ਇੰਨੀ ਕਥਾ ਸਰਵਣ ਕੀਤੀ, ਇੰਨਾ ਪਾਠ ਕੀਤਾ, ਤੇਰਾ ਕੀ ਫਾਇਦਾ, ਤੂੰ ਤਾਂ ਪੁੱਠੇ ਸਿੱਧਾ ਕੰਮ ਕਰੀ ਜਾਂਦਾ। ਤੇ ਉਹਦੇ ਵਿੱਚ ਇਹੀ ਉਹਦਾ ਅਰਥ ਲੈਣਾ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲੱਗ ਗਈ ਜੂੰ ਬਾਂਸ ਵਜਾਈਐ ਫੂਕ। ਜੇ ਭਾਈ ਸਿੱਖ ਦੇ ਅੰਦਰ ਹੀ ਚੂਕ ਹੈ, ਉਹ ਕੋਈ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਹੈ, ਜਿੰਨਾ ਮਰਜ਼ੀ ਫੂਕੀ ਜਾਓ ਬਾਂਸ ਦੇ ਵਿੱਚੋਂ ਪਿਆਰਿਓ ਇੱਕ ਪਾਸੋਂ ਫੂਕ ਮਾਰੋ ਦੂਜੇ ਪਾਸਿਓਂ ਨਿਕਲ ਜਾਂਦੀ ਹੈ। ਇਸ ਤਰ੍ਹਾਂ ਹੀ ਉਹ ਬੰਦੇ ਜਿਹੜੇ ਹਨ ਇੱਕ ਪਾਸੋਂ ਸੁਣਨਗੇ ਦੂਜੇ ਪਾਸਿਓਂ ਉਹਨਾਂ ਨੇ

0: ਇੱਥੇ ਸਾਧ ਸੰਗਤ ਜੀ ਇਹ ਜਿਹੜਾ ਹੈ ਪਹਿਲਾ ਅਧਿਆਇ ਜਿਹੜਾ ਹੈ ਜਿਹਦੇ ਵਿੱਚ ਮੰਗਲਾਚਾਰ ਆਏ ਹਨ ਉਹਦੀ ਸਮਾਪਤੀ ਹੋਈ ਹੈ। ਹੁਣ ਦੂਜਾ ਅਧਿਆਇ ਜਿਹੜਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦਾ ਉਹ ਆਰੰਭ ਹੋ ਰਿਹਾ।
1: ਬਲਵੰਡ ਬੜੇ ਤੰਡ ਪ੍ਰਚੰਡ।
0: ਹੁਣ ਅੱਗੇ ਦੇਖੋ ਖਾਸ ਕਰਕੇ ਕਵੀ ਰਾਜੀ ਪਿਆਰਿਓ ਵਾਹਿਗੁਰੂ ਜੀ ਦਾ ਜੋ ਮੰਗਲਾਚਾਰ ਜਿਹੜਾ ਹੈ ਉਹ ਉਚਾਰਨ ਕਰਦੇ ਹਨ। ਬਲਵੰਡ ਬੜੇ ਭਾਵ ਕਿ ਉਹ ਬਹੁਤ ਵੱਡਾ ਬਲਵੰਡ ਹੈ, ਉਹਦੇ ਬਾਹਾਂ ਦੇ ਵਿੱਚ ਬਹੁਤ ਜ਼ਿਆਦਾ ਬਲ ਹੈ।
1: ਅਖੰਡ ਕਰੇ ਖਲ ਖੰਡਾ,
0: ਤੇ ਅਖੰਡ ਖੰਡਣ ਤੋਂ ਰਹਿਤ ਹੈ, ਉਹਨੂੰ ਕੋਈ ਡੰਡ ਦੇ ਨਹੀਂ ਸਕਦਾ। ਖਲ ਖੰਡਾ ਜਿਹੜੇ ਮੂਰਖ ਨਾਸਤਿਕ ਵਿਰਤੀ ਦੇ ਲੋਕ ਉਹਨਾਂ ਦਾ ਨਾਸ਼ ਕਰਨ ਵਾਲਾ, ਖੰਡਨ ਕਰਨ ਵਾਲਾ। ਤੇ ਫਿਰ ਰਣ ਮੰਡ ਉਮੰਡ, ਰਣ ਦੇ ਵਿੱਚ ਬਹੁਤ ਜ਼ਿਆਦਾ ਉਹਦੀ ਮਹਿਮਾ ਮੰਡਨ ਹੁੰਦੀ ਹੈ। ਤੇ ਨਾਲ ਘਮੰਡਿਤ ਚੰਡ, ਜਦੋਂ ਉਹ ਆਪਣੇ ਅਹੰਕਾਰ ਦੇ ਵਿੱਚ ਇਹਦੇ ਵਿੱਚ ਆ ਜਾਵੇ, ਆਪਣੇ ਰੋਹ ਦੇ ਵਿੱਚ ਆ ਜਾਵੇ, ਤੇ ਫਿਰ ਉਹਦਾ ਵੀਰ ਰਸ ਬਹੁਤ ਜ਼ਿਆਦਾ ਹੋ ਜਾਂਦਾ।
1: ਖੰਡਲ ਕੇ ਅਰ ਕੀਨ ਬਿਹੰਡਾ,
0: ਅਖੰਡਲ ਕੇ ਆਰ, ਜਿਹੜੇ ਵੱਡੇ ਵੱਡੇ ਵੈਰੀ ਜਿਹੜੇ ਕਹਿੰਦੇ ਸੀ ਕਿ ਭਾਈ ਸਾਡਾ ਤਾਂ ਕੋਈ ਕੁਛ ਨਹੀਂ ਵਿਗਾੜ ਸਕਦਾ ਹੈ, ਇਹੋ ਜਿਹੇ ਬੰਦੇ ਜਿਹੜੇ ਜੇ ਜੇ ਉੱਤੇ ਅਕੱਟੇ ਬੇਕੱਟੇ ਸੋ ਕੱਟੇ ਕਲਕਾਲ ਕਿਰਪਾਨ ਕੇ ਮਾਰੇ। ਤੇ ਅਖੀਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਹਨ ਉਹਨਾਂ ਨੂੰ ਇਹੋ ਜਿਹਾ ਡੰਡ ਦਿੰਦੇ ਹਨ। ਮਹਾਰਾਜ ਨੇ ਕਿਹਾ ਨਾ, ਜੋ ਅਸਮਾਨ ਨਾ ਮਾਵਈ ਤਿੰਨ ਨੱਕ ਨੱਥਾ ਪਾਏ। ਇਹ ਵਾਹਿਗੁਰੂ ਜੀ ਕੀ ਵਡਿਆਈ ਹੈ, ਜਿਨ੍ਹਾਂ ਦਾ ਅਹੰਕਾਰ ਇੰਨਾ ਵੱਡਾ ਹੋ ਜਾਂਦਾ, ਜਿਨ੍ਹਾਂ ਦਾ ਅਹੰਕਾਰ ਅਸਮਾਨ ਦੇ ਵਿੱਚ ਨਹੀਂ ਮਿਉਂਦਾ, ਮਹਾਰਾਜ ਫਿਰ ਉਹਨਾਂ ਦੇ ਨੱਕ ਦੇ ਵਿੱਚ ਨਥਨੀਆਂ ਪਾ ਕਰਕੇ ਗੁਲਾਮ ਬਣਾ ਕੇ ਰੱਖ ਦਿੰਦੇ ਹਨ। ਇਸ ਤਰ੍ਹਾਂ ਕਰ ਹੇਰ ਉਸ ਵਾਹਿਗੁਰੂ ਜੀ ਨੇ ਤੇ ਆਪਣੇ ਹੱਥ ਦੇ ਵਿੱਚ ਸ਼ਾਸਤਰਾਂ ਨੂੰ ਧਾਰਨ ਕਰਨਾ ਕੀਤਾ, ਤੇ ਨਾਲ ਉਹਨਾਂ ਦਾ ਜਿਹੜਾ ਰੂਪ ਜਿਹੜਾ ਬਹੁਤ ਵੀਰ ਰਸ ਵਾਲਾ ਹੈ। ਤੇ ਭਏ ਜਸ ਮੰਡਨ, ਭਾਵ ਕੇ ਸਾਰੇ ਬ੍ਰਹਿਮੰਡ ਦੇ ਵਿੱਚ ਉਸ ਪਰਮਾਤਮਾ ਜੀ ਦਾ, ਵਾਹਿਗੁਰੂ ਜੀ ਦਾ ਬਹੁਤ ਜ਼ਿਆਦਾ ਜਸ ਹੋ ਰਿਹਾ। ਰਿੱਧੀਆਂ ਨੂੰ, ਸਿੱਧੀਆਂ ਨੂੰ, ਨਿਧੀਆਂ ਨੂੰ ਤੇ ਬੁੱਧੀ ਦਾ ਦਾਨ ਦੇਣ ਦੇ ਲਈ ਉਹ ਪਰਮਾਤਮਾ ਸਖਸ਼ਮ ਹੈ। ਭਾਵ ਕੇ ਜੇ ਇਹ ਦਾਨ ਲੈਣਾ ਉਹ ਵਾਹਿਗੁਰੂ ਜੀ ਦੇ ਦਰੋਂ ਕਰੋ, ਰਿੱਧੀਆਂ, ਨਿਧੀਆਂ, ਸਿੱਧੀਆਂ ਤੇ ਬੁੱਧੀ ਦੀ ਦਾਤ ਪ੍ਰਾਪਤ ਹੁੰਦੀ ਹੈ।
1: ਮਦ ਸਹਾਏ ਸਦਾ ਬਹੁ ਮੰਡਾ,
0: ਤੇ ਜੁੱਧ ਮਦ, ਕੋਈ ਬੰਦਾ ਜਿਹੜਾ ਜੰਗ ਯੁੱਧ ਵੀ ਕਰਦਾ, ਭਾਵੇਂ ਬਾਹਰੀ ਜੰਗ ਜਾਂ ਭਾਵੇਂ ਆਪਣੇ ਅੰਤਰ ਆਤਮਾ ਦੇ ਨਾਲ, ਮਨ ਦੇ ਨਾਲ ਵੀ ਜਦੋਂ ਜੰਗ ਚੱਲਦੇ ਉਸ ਵੇਲੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਬਾਹਰੀ ਜੰਗਾਂ ਦੇ ਵਿੱਚ ਵੀ ਪਿਆਰਿਓ ਉਹ ਤੁਹਾਡੀ ਮਦਦ ਕਰਦਾ। ਜਦੋਂ ਵਿਕਾਰਾਂ ਦੇ ਨਾਲ, ਮਹਾਰਾਜ ਨੇ ਕਿਹਾ ਨਾ ਕਿ ਜਿਹੜੇ ਪੰਜੇ ਬੰਦੇ ਮਹਾਬਲੀ ਕਰ ਸੱਚਾ ਢੋਆ, ਜਦੋਂ ਸੱਚ ਦਾ ਆਸਰਾ ਆਪਾਂ ਲੈਂਦੇ ਹਾਂ, ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਤੇ ਪੰਜ ਵਿਕਾਰ ਵੀ ਜਿਹੜੇ ਹਨ, ਜਿਨ ਗਿਣ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀਰੇ, ਉਹ ਫਿਰ ਉਹਦੇ ਅੰਦਰ ਇੰਨਾ ਬਲ ਆ ਜਾਂਦਾ, ਪੰਜੇ ਵਿਕਾਰਾਂ ਨੂੰ ਉਹ ਖਤਮ ਕਰ ਦਿੰਦਾ ਹੈ।
1: ਸੰਤ ਸੰਦੋਹੇ ਪਦ ਜਿੰਤੇ ਹੋ ਤਾਂ ਉਧਾਰ,
0: ਹੁਣ ਜਿਹੜੇ ਸਾਧੂ ਸੰਤ ਜਿੰਨੇ ਵੀ ਮਹਾਂਪੁਰਖ ਜਿਹੜੇ ਹਨ, ਜਿਨ੍ਹਾਂ ਨੇ ਕਮਾਈਆਂ ਕਰਨੀਆਂ ਕੀਤੀਆਂ, ਜਿਹਨਾਂ ਨੇ ਭਜਨ ਬੰਦਗੀ ਕਰਨੀ ਕੀਤੀ, ਦੋਵੇਂ ਹੱਥ ਜੋੜ ਕਰਕੇ ਉਹਨਾਂ ਸਾਰੇ ਸਾਧੂ ਸੰਤ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਮੈਂ ਵੰਦਨਾ ਕਰਦਾ ਹਾਂ, ਡੰਡੌਤ ਕਰਦਾ ਹਾਂ।
1: ਜਮ ਤਮ ਸਮ ਤਿਹ ਤਰਨ ਸੇ ਭ੍ਰਮ ਕਹਨ ਕਹਾ ਬਾਤ ਵਿਚਾਰ,
0: ਤੇ ਜਮ ਤਮ ਸਮ ਤਿਹ ਤਰਨ ਸੇ, ਭਾਵ ਕੇ ਜੰਮ ਦਾ ਜਿਹੜਾ ਡਰ ਜਿਹੜਾ ਹੈ, ਜਿਸ ਤਰ੍ਹਾਂ ਸੂਰਜ ਚੜ ਜਾਵੇ ਤੇ ਉਹਦੇ ਲਾਗੇ ਪਿਆਰੇ ਹਨੇਰਾ ਨਹੀਂ ਆਉਂਦਾ, ਇਸ ਤਰ੍ਹਾਂ ਹੀ ਜਿਹੜੇ ਇਹੋ ਜਿਹੇ ਨਾਮ ਬਾਣੀ ਦੇ ਰਸੀਏ ਮਹਾਂਪੁਰਖ ਜਿਹੜੇ ਉਹਨਾਂ ਦੀ ਸ਼ਰਨ ਦੇ ਵਿੱਚ ਚੱਲ ਜਾਂਦੇ ਹਨ ਤੇ ਉਹਨਾਂ ਦੇ ਲਾਗੇ ਪਿਆਰੇ ਉਹ ਜੰਮ ਨਹੀਂ ਆਉਂਦਾ।
1: ਮੋਰ ਮਨੋਰਥ ਭਇਓ ਜਹਾਜੂ,
0: ਹੁਣ ਕਵੀ ਰਾਜ ਜੀ ਦੱਸਦੇ ਕਿ ਮੇਰਾ ਇਹ ਜਿਹੜਾ ਮਨੋਰਥ ਜਿਹੜਾ ਨਾ ਇਹ ਜਹਾਜ਼ ਬਣ ਗਿਆ।
1: ਵਿਘਨ ਅਥਾਹੇ ਸਮਾਜੂ,
0: ਜਿਸ ਤਰ੍ਹਾਂ ਕਿ ਪਿਆਰਿਓ ਸਮੁੰਦਰ ਜਿਹੜਾ ਨਾ ਇਹ ਬਹੁਤ ਵੱਡਾ ਹੁੰਦਾ ਹੈ, ਬਹੁਤ ਵਿਸ਼ਾਲ ਹੁੰਦਾ, ਸਮਝ ਲਿਓ ਕਵੀ ਰਾਜ ਜੀ ਕਹਿੰਦੇ ਕਿ ਭਾਈ ਵਿਘਨਾਂ ਦਾ ਸਮੁੰਦਰ ਜਿਹੜਾ ਹੈ ਇਹ ਪਰਿਪੂਰਨ ਲਭਾ ਲਭ ਭਰਿਆ ਹੋਇਆ। ਯਾਦ ਰੱਖੋ ਪਿਆਰਿਓ, ਇੰਨਾ ਵੱਡਾ ਵਿਸ਼ਾਲ ਸਮੁੰਦਰ, ਆਪਾਂ ਕਹਿੰਦੇ ਨਾ ਧਰਤੀ ਤਾਂ ਪਿਆਰਿਓ 25% ਦੀ ਹੈ, 75% ਦੇ ਕਰੀਬ ਉਹ ਤੋਂ ਵੱਧ ਦਾ ਜਿਹੜਾ ਹਿੱਸਾ ਇਹ ਪਾਣੀ ਦੇ ਨਾਲ ਸਮੁੰਦਰ ਦੇ ਵਿੱਚ ਭਰਿਆ ਹੋਇਆ ਹੈ। ਲੇਕਿਨ ਇੰਨਾ ਵੱਡਾ ਸਮੁੰਦਰ ਹੈ ਉਹਦੇ ਵਿੱਚੋਂ ਉਹਨੂੰ ਤਰਨਾ ਹੋਵੇ, ਆਪਾਂ ਨੂੰ ਲੱਗਦਾ ਇੰਨਾ ਵੱਡਾ ਸਮੁੰਦਰ ਇਹਦੇ ਵਿੱਚੋਂ ਤਰਨਾ ਹੋਵੇ ਕੋਈ ਬਹੁਤ ਵਿਸ਼ਾਲ ਸ਼ੈ ਜਿਹੜੀ ਹੈ ਇਹਤੋਂ ਵੀ ਵੱਡੀ ਚੀਜ਼ ਲਿਆਉਣੀ ਪਵੇਗੀ ਤਾਂ ਜਾ ਕਰਕੇ ਇਹਦੇ ਵਿੱਚੋਂ ਤਰਿਆ ਜਾਵੇਗਾ। ਨਹੀਂ ਪਿਆਰਿਓ, ਵਧੀਆ ਛੋਟੀ ਜਿਹੀ ਕਿਸ਼ਤੀ ਬੇੜੀ ਵੀ ਹੋਵੇ, ਵਧੀਆ ਮਲਾਹ ਹੋਵੇ, ਤੇ ਯਾਦ ਰੱਖੋ ਉਹ ਉਹਦੇ ਉੱਤੇ ਚੜ੍ਹ ਕਰਕੇ ਇੰਨਾ ਵੱਡਾ ਸਾਗਰ ਜਿਹੜਾ ਉਹਨੂੰ ਪਾਰ ਕਰ ਦਿੰਦਾ। ਕਵੀ ਰਾਜ ਜੀ ਨੇ ਬਚਨ ਕੀਤਾ ਕਿ ਭਾਈ ਇਹ ਕੰਮ ਮੈਨੇ ਤਾਂ ਆਰੰਭ ਕੀਤਾ, ਬਹੁਤ ਸਾਰੇ ਵਿਘਨ ਆਉਣਗੇ। ਸੱਚ ਜਾਣੋ ਪਿਆਰਿਓ, ਜਿੱਥੋਂ ਤੱਕ ਨਾ ਸਿਆਣਿਆਂ ਦਾ ਵਿਦਵਾਨਾਂ ਦਾ ਤਜੁਰਬਾ ਹੈ, ਕੋਈ ਬੁਰਾ ਕੰਮ ਕਰਦਾ ਨਾ ਉੱਥੇ ਕੋਈ ਜ਼ਿਆਦਾ ਵਿਘਨ ਨਹੀਂ ਆਉਂਦੇ ਹਨ। ਕੋਈ ਤੁਸੀਂ ਚੰਗਾ ਕੰਮ ਕਰਨ ਦੇ ਲਈ ਜਾਓ ਉੱਥੇ ਸੱਚ ਜਾਣੋ ਬਹੁਤ ਜ਼ਿਆਦਾ ਵਿਘਨ ਆਉਣਗੇ, ਇੰਨੇ ਵਿਘਨ ਪੈ ਜਾਂਦੇ, ਥਾਂ ਥਾਂ ਤੇ ਵਿਘਨ ਪੈ ਜਾਂਦੇ ਹਨ। ਤਾਂ ਹੀ ਤਾਂ ਪਿਆਰਿਓ ਹਿੰਦੂ ਮਤ ਦੇ ਵਿੱਚ ਜਿਸ ਤਰ੍ਹਾਂ ਕਿ ਆ ਹੁਣ ਸਾਡਾ ਇਲਾਕਾ ਮਹਾਰਾਸ਼ਟਰ ਦਾ ਇਲਾਕਾ, ਇਸ ਇਲਾਕੇ ਦੇ ਵਿੱਚ ਗਣਪਤੀ ਦੀ ਬਹੁਤ ਜ਼ਿਆਦਾ ਪੂਜਾ ਕਰਦੇ ਹਨ ਹਿੰਦੂ ਲੋਕ। ਚਲੋ ਉਹਨਾਂ ਦੇ ਦੇਵਤੇ ਹਨ, ਉਹਨਾਂ ਨੂੰ ਮੁਬਾਰਕ ਹੈ, ਉਹ ਆਪਣੀ ਮਰਿਆਦਾ ਨਿਭਾਉਂਦੇ। ਲੇਕਿਨ ਸ਼ੁਰੂਆਤ ਦੇ ਵਿੱਚ ਜੇ ਆਪਾਂ ਵੇਖਦੇ ਹਾਂ ਨਾ, ਜਦੋਂ ਆਪਾਂ ਪੁਰਾਣ ਸਾਹਿਤ ਪੜ੍ਹਦੇ ਹਾਂ ਔਰ ਵੀ ਜਦੋਂ ਪੁਰਾਤਨ ਗ੍ਰੰਥ ਪੜ੍ਹਦੇ ਹਾਂ, ਗਣਪਤੀ ਜਿਹੜਾ ਨਾ ਪਿਆਰਿਓ ਇਹ ਵਿਘਨ ਕਰਤਾ ਸੀ, ਵਿਘਨ ਕਰਤਾ। ਕੋਈ ਵੀ ਕੰਮ ਪੁਰਾਣਾਂ ਦੇ ਵਿੱਚ ਕਥਾ ਆਉਂਦੀ ਸੀ ਕਿ ਭਾਈ ਇਹ ਇੰਨਾ ਹੀ ਸ਼ਰਾਰਤੀ ਸੀ ਗਣਪਤੀ ਜੀ, ਤੇ ਜਿੱਥੇ ਵੀ ਕੋਈ ਚੰਗਾ ਕੰਮ ਹੁੰਦਾ ਉੱਥੇ ਜਾ ਕਰਕੇ ਖਲਲ ਪਾ ਦੇਣੀ, ਵਿਘਨ ਪਾ ਦੇਣਾ, ਪੰਗਾ ਪਾ ਦੇਣਾ, ਕੋਈ ਨਾ ਕੋਈ ਦੇਖੋ ਇਹ ਆਪਣਾ ਖੁਰਾਫਾਤ ਮਚਾਈ ਜਾਂਦੇ। ਤੇ ਇਹਨਾਂ ਦਾ ਵਾਹਨ ਵੀ ਜਿਹੜਾ ਪ੍ਰਤੀਕਾਤਮਕ ਹੈ ਕਿ ਭਾਈ ਇਹ ਵਿਘਨ ਕਰਤਾ ਬਹੁਤ ਵੱਡਾ ਹੁੰਦਾ, ਲੇਕਿਨ ਜਿਹਦੇ ਨਾਲ ਵਿਘਨ ਕਰਦਾ ਉਹ ਤਾਂ ਛੋਟਾ ਹੁੰਦਾ, ਉਹਦਾ ਵਾਹਨ ਨਿੱਕਾ ਜਿਹਾ ਚੂਹਾ ਹੈ। ਉਹ ਚੂਹਾ, ਚੂਹਾ ਪ੍ਰਤੀਕ ਜਿਹੜਾ ਤਰਕ ਦਾ ਹੈ, ਜਿਸ ਤਰ੍ਹਾਂ ਕਿ ਚੂਹਾ ਜਿਹੜਾ ਨਾ ਹਰ ਚੀਜ਼ ਨੂੰ ਕੁੱਤਰ ਕਰਕੇ ਰੱਖ ਦਿੰਦਾ। ਤੁਸੀਂ ਘਰ ਦੇ ਵਿੱਚ ਪੈਸੇ ਰੱਖੋ, ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਸੱਚ ਜਾਣੋ ਕਿ ਇਹ ਚੂਹੇ ਆਦਿਕ ਦਾ ਆਤੰਕ ਜਿਹੜਾ ਬਹੁਤ ਘੱਟ ਗਿਆ, ਇਹੋ ਜਿਹੇ ਜ਼ਹਿਰ ਪੈਸਟੀਸਾਈਡਸ ਆ ਗਏ ਜਾਂ ਕਈ ਚੀਜ਼ਾਂ ਦੇ ਨਾਲ ਬੜੇ ਘੱਟ ਹੋ ਗਏ। ਪਹਿਲਾ ਜ਼ਮਾਨਾ ਕਦੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, ਖੁਦ ਅਸੀਂ ਇਹਦੇ ਵਿੱਚ ਵੇਖਿਆ ਪਿਆਰਿਓ ਸੱਚ ਜਾਣੋ ਇੰਨਾ ਵਕਤ ਪਾ ਕਰਕੇ ਚੂਹੇ ਰੱਖ ਦਿੰਦੇ ਸਨ, ਅਨਾਜ ਨੂੰ ਖਾ ਜਾਣਾ, ਕੱਪੜਿਆਂ ਨੂੰ ਪਾੜ ਦੇਣਾ, ਪੈਸਾ ਤੁਸੀਂ ਸਾਂਭ ਕੇ ਰੱਖਿਆ ਪਿਆਰਿਓ ਉਹਦੇ ਵਿੱਚ ਚੂਹਾ ਲੱਗ ਗਿਆ, ਪੂਰੀਆਂ ਨੋਟਾਂ ਨੂੰ ਉਹ ਕੁੱਤਰ ਕਰਕੇ ਰੱਖ ਦਿੰਦਾ। ਕਈ ਸੁਣਦੇ ਹੋਣਗੇ, ਤੁਹਾਨੂੰ ਯਾਦ ਵੀ ਆ ਗਿਆ ਹੋਵੇਗਾ, ਕਈ ਵਾਰੀ ਕਈਆਂ ਨੇ ਤਾਂ ਵੱਡੀ ਥਾਤੀ ਜਿਹੜੀ ਆ ਚੰਗੇ ਬੰਡਲ ਬਣਾ ਕਰਕੇ ਰੱਖੇ ਤੇ ਚੂਹੇ ਨੇ ਖਾ ਕਰਕੇ ਕੁੱਤਰ ਦਿੱਤਾ, ਉਹ ਪੈਸਿਆਂ ਨੂੰ ਨਿਕੰਮਾ ਕਰ ਦਿੱਤਾ। ਸੋ ਉਹ ਚੂਹਾ, ਉਹਦਾ ਮਤਲਬ ਹੈ ਕਿ ਉਹ ਮੂਸ ਜਿਹੜਾ ਉਹ ਤਰਕ ਹੈ, ਤਰਕ ਦੇ ਉੱਤੇ ਆ ਕਰਕੇ ਗਣਪਤੀ ਕਹਿੰਦੇ ਨਾ ਹਰ ਥਾਂ ਤੇ ਵਿਘਨ ਪਾਈ ਜਾਂਦਾ ਸੀ, ਪਾਈ ਜਾਂਦਾ। ਫਿਰ ਲੋਕਾਂ ਨੇ ਕਿਹਾ, ਕਈਆਂ ਦਾ ਇਹ ਸੁਭਾਵ ਹੁੰਦਾ ਜਿੱਥੇ ਵੀ ਜਾਣਗੇ ਉਹ ਖੁਰਾਫਾਤ ਮਚਾਉਣਗੇ, ਗੰਦ ਪਾਉਣਗੇ, ਤਰਕਾਂ ਬਿਤਰਕਾਂ ਕਰਨਗੇ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ, ਸਿਆਣਿਆਂ ਨੇ ਕਿਹਾ ਕਿ ਭਾਈ ਇਹ ਬੰਦਾ ਬੜਾ ਤਰਕ ਕਰਦਾ। ਕਹਿੰਦੇ ਨੇ ਕਿ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਆਪਾਂ ਜਦੋਂ ਪੜ੍ਹਦੇ ਸੀ, ਜਿਹੜਾ ਵਿਅਕਤੀ ਜਿਹੜਾ ਬੱਚਾ ਬਹੁਤ ਖੁਰਾਫਾਤ ਮਚਾਉਂਦਾ, ਬਹੁਤ ਲੜਾਈ ਝਗੜਾ ਕਰਦਾ, ਔਰ ਸਿਆਣਾ ਮਾਸਟਰ ਕੀ ਕਰਦਾ, ਉਹਨੂੰ ਹੀ ਮੋਨੀਟਰ ਬਣਾ ਦਿੰਦਾ, ਵੱਡਾ ਆਗੂ ਬਣਾ ਦਿੰਦਾ ਕਿ ਭਾਈ ਹੁਣ ਤੂੰ ਮੋਨੀਟਰ ਹੈ, ਤੂੰਨੇ ਸਾਰਿਆਂ ਨੂੰ ਸਾਹਮਣਾ। ਜਿਹੜਾ ਆਪ ਉਪਦਰਵ ਕਰਨ ਵਾਲਾ ਉਹਨੂੰ ਜ਼ਿੰਮੇਦਾਰੀ ਮਿਲ ਗਈ, ਉਹ ਆਪ ਸ਼ਾਂਤ ਹੋ ਜਾਂਦਾ ਤੇ ਦੂਜਿਆਂ ਨੂੰ ਵੀ ਸ਼ਾਂਤ ਕਰ ਦਿੰਦਾ। ਬਸ ਇਹੀ ਗੱਲ ਹੈ। ਸਾਰੇ ਦੇਵਤਿਆਂ ਨੇ ਕਿਹਾ ਕਿ ਭਾਈ ਤੂੰ ਗੰਦ ਬੜਾ ਫਿਤੂਰ ਮਚਾਉਂਦਾ, ਖੁਰਾਫਾਤ ਮਚਾਉਂਦਾ, ਤੇ ਤੂੰ ਆ ਕੰਮ ਨਾ ਕਰ, ਸਭ ਤੋਂ ਪਹਿਲੇ ਅਸੀਂ ਤੇਰੀ ਪੂਜਾ ਕਰਾਂਗੇ। ਤਾਂ ਕਰਕੇ ਪਿਆਰਿਓ ਇਹ ਗਣਪਤੀ ਦੀ ਪੂਜਾ ਹਿੰਦੂਆਂ ਦੇ ਵਿੱਚ ਪਹਿਲਾਂ ਕੋਈ ਵੀ ਕੰਮ ਕਰਦੇ ਨਾ ਉਹ ਸ਼੍ਰੀ ਗਣੇਸ਼ਾਏ ਨਮਾ ਕਰਕੇ ਕਰਦੇ ਕਿ ਭਾਈ ਪਹਿਲੇ ਤੂੰ ਬੜਾ ਫਿਤੂਰ ਮਚਾਉਂਦਾ, ਭਾਈ ਤੂੰ ਸ਼ਾਂਤ ਹੋ ਜਾ, ਪਹਿਲੇ ਤੇਰੀ ਅਸੀਂ ਪੂਜਾ ਕਰਦੇ ਹਾਂ, ਕਿਉਂਕਿ ਵਿਘਨ ਪਾਉਣ ਵਾਲਾ, ਵਿਘਨ ਬਹੁਤ ਆਉਂਦੇ ਹਨ। ਸੋ ਇਸ ਤਰ੍ਹਾਂ ਹੀ ਪਿਆਰਿਓ ਚੰਗਾ ਕੰਮ ਕਰਨਾ ਇਹ ਕੋਈ ਛੋਟੀ ਮੋਟੀ ਗੱਲ ਥੋੜ੍ਹੀ ਹੈ, ਇੰਨਾ ਵੱਡਾ ਇਤਿਹਾਸ ਲਿਖਣਾ, ਇੰਨਾ ਵੱਡਾ ਜਿਹੜਾ ਗ੍ਰੰਥ ਲਿਖਣਾ, ਇਹਦੇ ਵਿੱਚ ਬਹੁਤ ਸਾਰੇ ਕਵੀ ਰਾਜ ਜੀ ਨੂੰ ਵਿਘਨ ਆਏ, ਲੇਕਿਨ ਜਹਾਜ਼ ਪੱਕਾ ਹੋਵੇ ਨਾ, ਯਾਦ ਰੱਖੋ ਸਮੁੰਦਰ ਨੂੰ ਪਾਰ ਕਰਕੇ ਚੀਰ ਕਰਕੇ ਨਿਕਲ ਜਾਂਦਾ। ਤੇ ਕਵੀ ਰਾਜ ਜੀ ਦੇ ਮਨੋਰਥ ਪੱਕਾ ਸੀ ਕਿ ਭਾਈ ਮੈਨੇ ਮਹਾਰਾਜ ਜੀ ਦਾ ਇਤਿਹਾਸ ਜ਼ਰੂਰ ਇਹ ਕਲਮ ਬੰਦ ਕਰਨਾ, ਇਹ ਲਿਖਣਾ ਹੈ, ਵਿਘਨ ਬਹੁਤ ਸਾਰੇ ਆਏ, ਉਹਨਾਂ ਸਾਰੇ ਵਿਘਨਾਂ ਨੂੰ ਕੱਟ ਕਰਕੇ ਉਹਨਾਂ ਨੇ ਇਹ ਇਤਿਹਾਸ ਲਿਖਣਾ ਕੀਤਾ।
1: ਹਰ ਕਰਹੇ ਗੁਰ ਕਰਨਾ।
0: ਹੁਣ ਸਤਿਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਦੇ, ਸਤਿਗੁਰੂ ਜੀਓ ਆਪ ਜੀ ਕਿਰਪਾ ਕਰਨਾ ਕਰੋ, ਬੇਸ਼ੱਕ ਮੇਰਾ ਮਨੋਰਥ ਤਾਂ ਜਹਾਜ਼ ਬਣ ਗਿਆ, ਲੇਕਿਨ ਮਲਾਹ ਬਣ ਕਰਕੇ ਕਿਰਪਾ ਕਰਕੇ ਸਤਿਗੁਰੂ ਮਹਾਰਾਜ ਇਹੋ ਜਿਹਾ ਧੱਕਾ ਲਾਓ, ਇਹ ਸਾਰੇ ਵਿਘਨਾਂ ਨੂੰ ਕੱਟ ਕਰਕੇ ਮੈਂ ਪਾਰ ਨਿਕਲ ਜਾਵਾਂ, ਇਹ ਗ੍ਰੰਥ ਮੇਰਾ ਪੂਰਾ ਹੋ ਜਾਵੇ। ਹੁਣ ਬੇਨਤੀ ਕਰਦੇ ਕਿ ਵਾਹਿਗੁਰੂ ਜੀਓ ਤੇਰੇ ਨਾਮ ਕੀ ਲਾਜ ਜਿਹੜੀ ਹੈ, ਲਾਜ ਰੱਖੋ ਨਿਜ ਨਾਮ ਹੈ ਕੀ, ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਮੈਂ ਤਾਂ ਤੁਹਾਡਾ ਅਦਨਾ ਜਾ ਸਿੱਖ ਹਾਂ, ਤੁਸੀਂ ਸਤਿਗੁਰੂ ਮਹਾਰਾਜ ਕਿਰਪਾ ਨਿਧਾਨ ਹੋ, ਕਿਰਪਾ ਦੇ ਸਾਗਰ ਹੋ, ਆਪਣੇ ਨਾਮ ਦੀ ਲਾਜ ਰੱਖਣਾ ਕਰੋ,
1: ਗ੍ਰੰਥ ਪੂਰਨ ਸ਼ੁਭ
0: ਕਿਰਪਾ ਕਰੋ ਸਤਿਗੁਰੂ ਜੀਓ ਤੇ ਇਹ ਗ੍ਰੰਥ ਜਿਹੜਾ ਨਾ, ਕਿਉਂਕਿ ਇਹਦੇ ਵਿੱਚ ਮੈਨੂੰ ਪਤਾ ਬਹੁਤ ਜ਼ਿਆਦਾ ਵਿਘਨ ਆਉਣਗੇ, ਤੇ ਇਹ ਕਿਰਪਾ ਕਰਕੇ ਨਾ ਆਪ ਇਹ ਗ੍ਰੰਥ ਨੂੰ ਨਾ ਬਚਾ ਕਰਕੇ ਰੱਖ ਲੈਣਾ ਕਰੋ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਮੈਂ ਇੱਕ ਬੇਨਤੀ ਕਰਾਂ, ਇਹ ਗ੍ਰੰਥਾਂ ਦੀ ਗੱਲ ਚੱਲ ਰਹੀ ਹੈ, ਆਪਨੇ ਸੁਣਿਆ ਹੋਵੇਗਾ ਕਿ ਨਾਲੰਦਾ ਜਿਹੜਾ ਹੈ ਬਿਹਾਰ ਦੇ ਵਿੱਚ, ਜਦੋਂ ਆਪਾਂ ਪਟਨਾ ਸਾਹਿਬ ਦਰਸ਼ਨ ਕਰਦੇ ਹਾਂ ਉਤੋਂ ਤਕਰੀਬਨ 150-200 ਕਿਲੋਮੀਟਰ ਦੀ ਵਿੱਥ ਦੇ ਉੱਤੇ ਇਹ ਨਾਲੰਦਾ ਜਿਹੜਾ ਇੱਕ ਅਸਥਾਨ ਹੈ, ਤੇ ਇਹ ਪਿਆਰਿਓ ਇੱਕ ਜ਼ਮਾਨੇ ਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ, ਦੁਨੀਆਂ ਦਾ ਸਭ ਤੋਂ ਵੱਡਾ ਗ੍ਰੰਥਾਲਾ ਜਿਹੜਾ ਨਾ ਉਹ ਨਾਲੰਦਾ ਦੇ ਵਿੱਚ ਸੀ, ਬੜੇ ਦੁਰਲੱਭ ਗ੍ਰੰਥ ਸੀ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਅੱਜ ਤਾਂ ਪਿਆਰਿਓ ਕੰਪਿਊਟਰ ਆ ਗਿਆ, ਇਹ ਤਰ੍ਹਾਂ ਤਰ੍ਹਾਂ ਦੇ ਇਹ ਮੋਬਾਈਲ ਆ ਕੇ ਇਹਦੇ ਵਿੱਚ ਤੁਸੀਂ ਰਿਕਾਰਡ ਕਰਕੇ ਰੱਖ ਸਕਦੇ, ਉਹਨਾਂ ਜ਼ਮਾਨਿਆਂ ਦੇ ਵਿੱਚ ਜੋ ਵੀ ਤੁਹਾਡਾ ਗਿਆਨ ਹੈ ਪਿਆਰਿਓ ਉਹਨੂੰ ਲਿਖ ਕਰਕੇ ਉਹਨੂੰ ਰੱਖਣਾ ਪੈਂਦਾ, ਅੱਜ ਵੀ ਪੜ੍ਹਾਈ ਨਾ ਇਹ ਲੇਖੀ ਦੇ ਉੱਤੇ ਹੀ ਹੁੰਦੀ ਹੈ। ਕਹਿਣ ਦਾ ਮਤਲਬ ਤੁਸੀਂ ਵਿਚਾਰ ਕਰਨਾ ਕਰੋ, ਦੁਨੀਆਂ ਦੀ ਸਭ ਤੋਂ ਵੱਡੀ ਯੂਨੀਵਰਸਿਟੀ, ਕਈ ਹਜ਼ਾਰ ਸਾਲ, ਮੈਂ ਇੱਕ ਦੋ ਨਹੀਂ ਕਈ ਹਜ਼ਾਰ ਸਾਲਾਂ ਦਾ ਗਿਆਨ, ਜਿਹਦੇ ਵਿੱਚ ਸਾਰਾ ਮੈਡੀਕਲ ਗਿਆਨ ਆ ਗਿਆ, ਭੌਗੋਲਿਕ ਗਿਆਨ ਆ ਗਿਆ, ਸਾਰੇ ਗਿਆਨ ਜਿਹੜੇ ਹਨ, ਜਿਸ ਤਰ੍ਹਾਂ ਪੜ੍ਹਾਈ ਯੂਨੀਵਰਸਿਟੀ ਦੇ ਵਿੱਚ ਹਰ ਗਿਆਨ ਦੀ ਪੜ੍ਹਾਈ ਜਾਂਦੀ ਹੈ, ਉਹਦੀਆਂ ਕਿਤਾਬਾਂ, ਉਹਦੇ ਪੁਰਾਤਨ ਦੁਰਲੱਭ ਗ੍ਰੰਥ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਇਹ ਚੀਜ਼ਾਂ ਲਿਖੀਆਂ ਹੋਈਆਂ ਕਿ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅਵਿਸ਼ਕਾਰ ਕਰਨੇ ਕੀਤੇ, ਇੰਨਾ ਵੱਡਾ ਗ੍ਰੰਥਾਲਾ ਸੀ, ਲੇਕਿਨ ਪਿਆਰਿਓ ਜ਼ਾਲਮਾਂ ਦਾ ਹੱਥ ਪੈ ਗਿਆ, ਉਹਨਾਂ ਬੇਈਮਾਨਾਂ ਨੇ ਉਹ ਕਿਤਾਬਾਂ ਨੂੰ ਲੈ ਕਰਕੇ, ਜਿੱਥੇ ਉਹਨਾਂ ਦਾ ਪਾਣੀ ਗਰਮ ਹੁੰਦਾ ਸੀ ਨਾ ਇਸ਼ਨਾਨ ਕਰਨ ਦੇ ਲਈ, ਜਿੱਥੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ, ਉੱਥੇ ਪਿਆਰਿਓ ਉਹਨਾਂ ਗ੍ਰੰਥਾਂ ਨੂੰ ਸਾੜ ਕਰਕੇ ਉਹਨਾਂ ਨੇ ਆਪਣਾ ਲੰਗਰ, ਆਪਣੀਆਂ ਰੋਟੀਆਂ ਤਿਆਰ ਕੀਤੀਆਂ। ਤਕਰੀਬਨ ਮਹੀਨਾ, ਡੇਢ ਮਹੀਨਾ, ਕਈ ਮਹੀਨੇ ਕਹਿੰਦੇ ਵਿਦਵਾਨ ਕਿ ਉਹ ਕਿਤਾਬਾਂ ਨੂੰ ਉਹਨਾਂ ਨੇ ਸਾੜਨਾ ਕੀਤਾ, ਕਿੰਨਾ ਵੱਡਾ ਖਜ਼ਾਨਾ ਸੀ ਜਿਨ੍ਹਾਂ ਨੇ ਇਕੱਠਾ ਕੀਤਾ ਨਾ, ਉਹਨਾਂ ਦੀਆਂ ਜ਼ਿੰਦਗੀਆਂ ਲੱਗ ਗਈਆਂ, ਕਿੰਨੀ ਮਿਹਨਤ ਲੱਗੀ, ਲੇਕਿਨ ਪਿਆਰਿਓ ਢਾਉਣ ਵਾਲੇ ਨੂੰ ਕੀ ਹੈ, ਬੇਈਮਾਨਾਂ ਨੂੰ, ਉਹ ਤਾਂ ਤੁਰੰਤ ਪਿਆਰਿਓ ਇਹੋ ਜਿਹੇ ਕੰਮ ਕਰਕੇ ਸਾਰੇ ਕੰਮ ਦੇ ਉੱਤੇ ਮਿੱਟੀ ਫੇਰ ਦਿੰਦੇ ਹਨ। ਇੱਕ ਪਿਆਰਿਓ ਮੈਂ ਕਹਾਣੀ ਆਪ ਜੀ ਨੂੰ ਦੱਸਾਂ, ਇੱਕ ਜਿਹੜਾ ਨਾ ਬਹੁਤ ਚੰਗਾ ਜਿਹੜਾ ਹੈ ਘੁਮਿਆਰ ਜਿਹੜਾ ਹੈ, ਬੜਾ ਵਿਦਵਾਨ ਆਲਮ ਫਾਜ਼ਲ ਸੀ, ਉਹਨੇ ਬਹੁਤ ਕਈ ਦਿਨਾਂ ਦੀ ਮਿਹਨਤ ਕੀਤੀ, ਬਹੁਤ ਮਿਹਨਤ ਕਰਕੇ ਪਿਆਰਿਓ ਇੱਕ ਉਹਨੇ ਨਾ ਕੋਈ ਬੁੱਤ ਬਣਾਉਣਾ ਕੀਤਾ ਮਿੱਟੀ ਦਾ, ਇੰਨਾ ਵਧੀਆ ਇਹਨੇ ਬੁੱਤ ਬਣਾਇਆ, 3-4 ਮਹੀਨੇ ਲਗਾਤਾਰ ਉਹਨੇ ਮਿਹਨਤ ਕੀਤੀ, ਉਹਨੇ ਬੁੱਤ ਬਣਾਇਆ, ਬੁੱਤ ਬਣਾ ਕਰਕੇ ਰੱਖਿਆ, ਬੜਾ ਪ੍ਰਸੰਨ ਹੋਇਆ, ਕਹਿੰਦਾ ਜੀ ਮੇਰੀ ਮਿਹਨਤ ਸਫਲੀ ਹੋ ਗਈ, ਹੁਣ ਲੋਕ ਵੇਖ ਕਰਕੇ ਜਸ ਕਰਨਗੇ, ਮੈਨੂੰ ਇਨਾਮ ਦੇਣਗੇ, ਇੰਨਾ ਮਹੀਨਾ ਜੋ ਮੈਨੇ ਲਾਇਆ ਹੁਣ ਉਹਦਾ ਖਰਚਾ ਨਿਕਲੇਗਾ। ਉੱਥੇ ਇੱਕ ਬੇਈਮਾਨ ਬੰਦਾ ਆਇਆ ਤੇ ਉਹਨੇ ਵੇਖਿਆ ਆਹ ਕੀ ਬਣਾਇਆ ਭਾਈ, ਪੱਥਰ ਲੈ ਕਰਕੇ ਮਾਰਿਆ ਤੇ ਪਿਆਰਿਓ ਉਹ ਜਿਹੜਾ ਨਾ ਉਹ ਮੂਰਤੀ ਉਹਨੂੰ ਭੰਨ ਦਿੱਤਾ, ਜਦੋਂ ਮੂਰਤੀ ਭੰਨ ਦਿੱਤਾ ਘੁੰਮਿਆਰ ਵੇਖ ਕਰਕੇ ਉਹਨੂੰ ਹਾਰਟ ਅਟੈਕ ਆ ਗਿਆ, ਉੱਥੇ ਹੀ ਮਰ ਗਿਆ। ਤੇ ਕਹਿਣ ਲੱਗਾ ਬੇਈਮਾਨਾ ਤੈਨੂੰ ਦੇਰੀ ਨਹੀਂ ਲੱਗੀ, ਤੂੰ ਤਾਂ ਪੱਥਰ ਮਾਰ ਕਰਕੇ ਇਹਨੂੰ ਮੂਰਤੀ ਨੂੰ ਤੋੜ ਦਿੱਤਾ, ਮੇਰੇ ਕਈ ਮਹੀਨੇ ਦੀ ਮਿਹਨਤ ਦੇ ਉੱਤੇ ਪਾਣੀ ਫੇਰ ਦਿੱਤਾ। ਕਈ ਬੰਦੇ ਹੁੰਦੇ ਪਿਆਰਿਓ ਇਸ ਤਰ੍ਹਾਂ ਹੀ ਬਿਰਤੀ ਦੇ ਹੁੰਦੇ, ਕਈ ਬੰਦੇ ਉਹਨਾਂ ਦਾ ਜੀਵਨ ਲੱਗ ਜਾਂਦਾ, ਕਿੰਨੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ, ਉਹ ਆ ਕਰਕੇ ਕੁਛ ਵੀ ਊਲ ਫਜੂਲ ਬਕਵਾਦ ਕਰਕੇ ਇਹੋ ਜਿਹਾ ਦੋਸ਼ਾਰੋਪਣ ਕਰ ਦਿੰਦੇ, ਕੁਛ ਨਾ ਕੁਛ ਪੁੱਠੇ ਸਿੱਧੇ ਕੰਮ ਕਰਕੇ ਸਾਰਿਆਂ ਦੇ ਉੱਤੇ ਪਾਣੀ ਫੇਰ ਦਿੰਦੇ। ਹੁਣ ਆਹੀ ਕਥਾ ਜਿਹੜੀ ਨਾ ਪਿਆਰਿਓ ਮੈਂ ਬੇਨਤੀ ਕਰਾਂ ਕਿ ਜਦੋਂ ਅਖੀਰ ਦੇ ਮੰਗਲਾਚਾਰ ਆਏ, ਉਸ ਤੋਂ ਬਾਅਦ ਕਵੀ ਰਾਜ ਜੀ ਨੇ ਬਚਨ ਕੀਤਾ ਸੀ ਕਿ ਕੈਂਥਲ ਦੇ ਵਿੱਚ ਜਦੋਂ ਪੂਰਾ ਬੂੜੀਆਂ ਦੇ ਵਿੱਚ ਇਹ ਗ੍ਰੰਥ ਤਿਆਰ ਹੋਇਆ, ਕੈਂਥਲ ਦੇ ਵਿੱਚ ਪਿਆਰਿਓ ਇਹਨਾਂ ਨੇ ਸਾਰੇ ਪੋਥੀਆਂ ਨੂੰ ਤਿਆਰ ਕਰਕੇ ਰੱਖਣਾ ਕੀਤਾ। ਉੱਥੇ ਕੀ ਹੋ ਗਿਆ, ਉਸ ਵੇਲੇ ਅੰਗਰੇਜ਼ਾਂ ਦਾ ਦੌਰ ਆਇਆ। ਅੰਗਰੇਜ਼ਾਂ ਨੇ ਕੀ ਕੀਤਾ, ਜਿੰਨੇ ਵੀ ਜਿਹੜੇ ਰਾਜੇ ਰਜਵਾੜਿਆਂ ਦੀਆਂ ਪ੍ਰਾਪਰਟੀਆਂ ਉਹ ਹੜੱਪ ਕਰ ਰਹੇ ਸਨ, ਉਹਨਾਂ ਨੂੰ ਛੀਨ ਕਰਕੇ ਆਪਣੇ ਅੰਦਰ ਮਿਲਾ ਰਹੇ ਸਨ, ਤੇ ਇਸ ਤਰ੍ਹਾਂ ਉੱਥੇ ਅਰਾਜਕਤਾ ਮੱਚ ਗਈ, ਲੁੱਟ ਮਾਰ ਮੱਚ ਗਈ, ਤੇ ਆਪਸ ਦੇ ਵਿੱਚ ਇੰਨੀ ਲੁੱਟ ਮਾਰ ਪੈ ਗਈ ਤੇ ਉਸ ਵੇਲੇ ਲੋਕਾਂ ਨੇ ਇੱਕ ਦੂਜਿਆਂ ਦੇ ਘਰ ਸਾੜਨੇ ਸ਼ੁਰੂ ਕਰ ਦਿੱਤੇ। ਜਿਹਦੇ ਕੋਲ ਕੋਈ ਪੈਸਾ, ਕੋਈ ਉਹਦਾ ਪੈਸਾ ਲੁੱਟ ਕੇ ਲੈ ਜਾ ਰਿਹਾ, ਕੋਈ ਘਰ ਨੂੰ ਅੱਗ ਲਾ ਰਿਹਾ। ਇੰਨਾ ਉੱਥੇ ਦੰਗੇ ਭੜਕ ਗਏ ਸਨ ਅੰਗਰੇਜ਼ਾਂ ਦੇ, ਉਹਨਾਂ ਦੇ ਪਿੱਟੂ ਹਿੰਦੂ ਮੁਸਲਮਾਨਾਂ ਦਾ ਇੰਨਾ ਦੰਗਾ ਭੜਕ ਗਿਆ, ਉਹਦੇ ਵਿੱਚ ਸਾਰਾ ਸ਼ਹਿਰ ਜਿਹੜਾ ਪਿਆਰੇ ਉਹ ਕੈਂਥਲ ਜਲ ਗਿਆ। ਇੰਨਾ ਨੁਕਸਾਨ, ਇੰਨੀ ਤਬਾਹੀ ਹੋਈ ਤੇ ਕਬੀਰਾਜ ਜੀ ਇਹੀ ਅਰਦਾਸ ਕਰਦੇ ਰਹੇ, ਸਤਿਗੁਰੂ ਮਹਾਰਾਜ ਮੈਨੂੰ ਬਚਾ ਲਿਓ, ਮੇਰਾ ਘਰ ਬਚਾ ਲਿਓ, ਕਿਉਂਕਿ ਘਰ ਬਚ ਗਿਆ ਗ੍ਰੰਥ ਬਚ ਜਾਵੇਗਾ, ਨਹੀਂ ਤਾਂ ਇਹਨਾਂ ਬੇਈਮਾਨਾਂ ਨੂੰ ਕੀ ਆ, ਬਸ ਇੱਕ ਚਿੰਗਾਰੀ ਲਾ ਦਿਓ, ਜੇ ਪਿਆਰਿਓ ਉਸ ਵੇਲੇ ਗ੍ਰੰਥ ਸੜ ਜਾਂਦਾ ਨਾ ਤੇ ਕਿੰਨੇ ਸਾਲਾਂ ਦੀ ਮਿਹਨਤ ਜਿਹੜੀ ਬਰਬਾਦ ਹੋ ਜਾਣੀ ਸੀ। ਇਸ ਤਰ੍ਹਾਂ ਹੀ ਪਿਆਰਿਓ ਉਹਨਾਂ ਨੇ ਫਿਰ ਧੰਨਵਾਦ ਕੀਤਾ ਮਹਾਰਾਜ, ਤੇ ਕਹਿੰਦੇ ਗੁਰੂ ਮਹਾਰਾਜ ਜੀ ਦੀ ਕਲਾਈ ਵਰਤੀ ਕਿ ਸਾਰਾ ਆਸ ਪਾਸ ਉਹਨਾਂ ਦਾ ਸਾਰਾ ਮੁਹੱਲਾ ਜਿਹੜਾ ਲੋਕਾਂ ਨੇ ਲੁੱਟ ਲਿਆ, ਘਰਾਂ ਨੂੰ ਅੱਗ ਲਾ ਦਿੱਤੀ ਹੈ, ਅੱਗ ਭਾਂਬਟ ਇੰਨੀ ਮੱਚੀ, ਲੇਕਿਨ ਜਿੱਥੇ ਜਿਹੜੇ ਘਰ ਦੇ ਵਿੱਚ ਰਹਿੰਦੇ ਜਿੱਥੇ ਗ੍ਰੰਥ ਰੱਖਿਆ ਸੀ ਉਹ ਪਿਆਰਿਓ ਉਹ ਅਸਥਾਨ ਬਚ ਗਿਆ। ਉਹ ਤੋਂ ਬਾਅਦ ਬਚ ਬਚਾ ਕਰਕੇ ਆਪਣਾ ਗ੍ਰੰਥ ਲੈ ਕਰਕੇ ਦੂਜੇ ਪਾਸੇ ਨਿਕਲ ਗਏ ਸਨ, ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਜਾ ਕਰਕੇ ਸਮਰਪਿਤ ਕਰਨਾ ਕੀਤਾ। ਲੇਕਿਨ ਜੇ ਆਪਾਂ ਵਿਚਾਰ ਕਰ ਦਈਏ, ਕਿਸੇ ਨੇ ਥੋੜ੍ਹੀ ਕੋ ਅੱਗ ਲਾ ਦਿੱਤੀ ਤੇ ਗ੍ਰੰਥ ਵੀ ਸੜ ਜਾਣਾ, ਕਈ ਤਰ੍ਹਾਂ ਦੇ ਵਿਘਨ ਆਉਂਦੇ, ਤੇ ਕਹਿੰਦੇ ਸਤਿਗੁਰੂ ਮਹਾਰਾਜ ਇਹ ਤੋਂ ਬਚਾ ਕਰਕੇ ਰੱਖੋ,
1: ਕਰਨਾ ਬਿਨ ਅੱਖਰ,
0: ਹੁਣ ਤੇਰੀ ਕਿਰਪਾ ਤੋਂ ਬਗੈਰ ਇੱਕ ਵੀ ਅੱਖਰ ਜਿਹੜਾ ਹੈ, ਸਤਿਗੁਰੂ ਮਹਾਰਾਜ ਇੱਕ ਅੱਖਰ ਵੀ ਤੇਰੀ ਕਿਰਪਾ ਦੇ ਨਾਲ ਹੀ ਇਹ ਅੱਖਰ ਇਹ ਕਵਿਤਾ ਜਿਹੜੀ ਹੈ ਇਹਦੀ ਰਚਨਾ ਮੇਰੇ ਅੰਦਰ ਆ ਰਹੀ ਹੈ, ਇਹ ਸਭ ਤੇਰੀ ਕਿਰਪਾ ਹੈ, ਮੇਰੀ ਕੋਈ ਲਿਆਕਤ ਮੇਰੀ ਕੋਈ ਸਮਰੱਥਾ ਨਹੀਂ ਹੈ। ਤੇ ਅੱਗੇ ਬਚਨ ਕਰਦੇ ਗੁਰਪਗ, ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲ ਜਿਹੜੇ ਹਨ ਇਹ ਸਮੁੰਦਰ ਦੇ ਵੱਤ ਹਨ, ਤੇ ਸਮੁੰਦਰ ਕਿਹੜਾ, ਇਹ ਅੰਮ੍ਰਿਤ ਸਰੋਵਰ ਭਰਿਆ, ਅੰਮ੍ਰਿਤ ਦਾ ਸਮੁੰਦਰ ਭਰਿਆ ਹੋਇਆ,
1: ਸਿੱਖ ਬੰਦਾ ਰਿਕ ਪੀਵਹੀ ਨਿਤ ਵਹਿ ਸੁਮਤ ਪ੍ਰਕਾਸ਼।
0: ਤੇ ਜਿਹੜੇ ਗੁਰੂ ਕੇ ਸਿੱਖ ਰੂਪੀ ਆ ਕਰਕੇ ਪਿਆਰੇ ਜਿਗਿਆਸੂ ਜਿਹੜੇ ਹਨ ਉਹ ਆ ਕਰਕੇ ਗੁਰੂ ਘਰ ਦੇ ਵਿੱਚੋਂ ਕਥਾ ਕੀਰਤਨ ਰੂਪੀ ਅੰਮ੍ਰਿਤ ਦਾ ਉਹ ਸੇਵਨ ਕਰਦੇ, ਜਿਸ ਕਰਕੇ ਪਿਆਰਿਓ ਉਹਨਾਂ ਦੀ ਸੁਮਤ ਦਾ ਪ੍ਰਕਾਸ਼ ਹੁੰਦਾ, ਉਹਨਾਂ ਦਾ ਆਵਾਗਮਨ ਜਿਹੜਾ ਖਤਮ ਹੋ ਜਾਂਦਾ, ਗੁਰੂ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ। ਹੁਣ ਕੱਲ੍ਹ ਤੋਂ ਪਿਆਰਿਓ ਕਥਾ ਜਿਹੜੀ ਹੈ, ਜੋ ਕਥਾ ਜੋ ਜਿਸ ਤਰ੍ਹਾਂ ਭਾਈ ਬਾਲਾ ਜੀ ਆ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਿਲਦੇ, ਇਹ ਕਥਾ ਦੀ ਆਰੰਭਤਾ ਜਿਸ ਤਰ੍ਹਾਂ ਹੋਵੇਗੀ ਉਹ ਕਥਾ ਕੱਲ੍ਹ ਤੋਂ ਆਪਾਂ ਨੇ ਆਰੰਭ ਕਰਨਾ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ।

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ।

Sachi,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗੋਬਿੰਦ ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹੀ ਦਸਵੀਂ ਚੌਦੇ ਸ਼ਾਹੀ ਦਬਾਹਰ ਚੌਕਾਈ ਕੱਟ ਸਮਾਥਾ ਹਰ ਸ੍ਰੀ ਅਕੇਤ ਜਮਾ ਕੇ ਨਾ ਸਾਈ ਰਸਕੇ ਦੁਤਿਯ ਬਿਆਨ ਸਵਾਲ ਦੋ ਬਰ ਕਰ ਬਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗੁਰੂ ਨਰ ਨਾ ਹਾੜ ਚੋ ਵਾਹਿਗ

ਸਭ
ਸੋ ਕਰੋ ਭਗਤ ਕੋ ਸਭ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਰੀਆ ਜੀ ਕੀ ਛਤਰੀ ਸੋਹਣੀਆ ਹਾਂ ਬਾਮਲੀ ਕੋ ਨਾਮ ਬਾਕੈ ਤੋ ਬਾਮਲ ਹੈ ਜੋ ਕਰਮ ਬਾਬਰ ਲੋਰ ਜੋ ਜਾਨ ਜਿ ਤੋ ਕਰਹ ਜੋ ਤੋ ਹੈ ਤਿਆਗ ਕਹਾਂ ਛੇਤ ਤੋ ਮੈਂ ਧਰਮ ਤਿਆਗ ਕਹਾਂ ਬਰੀ ਜਿ ਮੈਂ ਦੇ ਹੋ ਹੈ ਹਮ ਕੋ ਜੀ ਕੇ ਦੇ ਹੋ ਹੈ ਬਿਨਤੀ ਕਰ ਜੋ ਕਰ ਹੋ ਬਿਨਤੀ ਜਗ ਕਾਉ ਕੇ ਰਾਮਦ ਨਿਦਾਨ ਜਬ ਨੈ ਕੇ ਆਪ ਨੀਰਨ ਮੈਂ ਨਬ ਭਗਤ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ ਸਗਲ ਦੁਆਰ ਕਾ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਮੇਰੀ ਨਾਲੇ ਤੂੰ ਸਦਾ ਨਾਲ ਰਹਿ ਤੂੰ ਮਨ ਮੇਰੇ ਨਾਲ ਦੁੱਖ ਸਭ ਦੇ ਸਾਰਨਾ ਦੁੱਖ ਸੰਗ ਵਿਚਾਰ ਹੋ ਕਰੇ ਤੇਰਾ ਨਾਮਕਾਰ ਜੋ ਸਭ ਦੇ ਸਾਰਨਾ ਕਰ ਸਭਨਾ ਗੁਲਾ ਸਮਰਤ ਸੁਵਨੀ ਸੋ ਸਮਨ ਮਨ ਹੋ ਬਸਾਰੇ ਤੂੰ ਕਿਉਂ ਨ ਹੋ ਨਾਨਕ ਮਨ ਮੇਰੇ ਹੈ ਸਦਾ ਰਹਿ ਮੇਰੇ ਨਾਲੇ ਸਦਾ ਸਭ ਦੇ ਪੰਚ ਦੁਆ ਤੁਗ ਵਾਸ ਕੀਤੇ ਗੁਲਾਲ ਗੰਡਤ ਮਾਰੇ

ਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਵਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ।

ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸੱਚਿਆ

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ

ਸਤੂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਬੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਿਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ, ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ

0: Pegar ali, babá, pula, sentir, não sentir, dá.
1: Bole!

श्री साहिबा महाराजा रंजीत सिंह जी शहर है पंजाब।

bola!

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ਾਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

0: ਵਰਜ਼ਾਤ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਇਸ ਰਾਜੇ ਕਿਤਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੇ ਪੁਰੇ।

ਵੀ ਆਪਣੇ ਆਪ ਸਾਜੋ ਆਪਣੇ ਰਿਛੂ ਨਾ ਦੁਈ ਕੁਦਰਤ ਸਾਜੇ ਕਰਾ ਸੇ ਨਿਟੂ ਚਾ ਦਾਤਾ ਕਰਤਾਪ ਤੂੰ ਤੁਸ ਦੇਵੇ ਕਿਰਪ ਸਾਉ ਤੂੰ ਜਾਣੋ ਸਭ ਸੇ ਦਿਲ ਸੇ ਜਿਨ ਕਵਾਓ ਕਰਾ।

0: ਪਹਿਲਾ ਸੱਚੇ ਤੇਰੇਖੰਡ ਸੱਚੇ ਬ੍ਰਾਹਮਣ ਸੱਚੇ ਤਰਣ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇ ਲੱਖ ਕਰੋੜ ਸੱਚੇ ਸਬਦਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕਚਨ ਕਚ ਮਹਲਾ ਪਹਿਲਾ
1: ਵੱਡੀ ਵੱਡੇ ਜਾ ਵੱਡਾ ਨਾ ਵੱਡੀ ਵੱਡੇ ਜਾ ਸਚਨੀ ਆ ਵੱਡੀ ਵੱਡੇ ਜਾ ਨੇ ਚਲਤਾ ਵੱਡੀ ਵੱਡੇ ਜਾਣੇ ਅਲਾ ਵੱਡੀ ਵੱਡੇ ਪੁੱਛੀ ਸਪਾ ਵੱਡੀ ਵੱਡੇ ਜਾ ਪੁੱਛਣਾ ਦੱਤ ਵੱਡੀ ਵੱਡੇ ਜਾ ਪਿਆਪ ਨਾਨਕ ਕਰਣਾ ਕਤਰੀ ਜਾਏ ਕਿੱਤਾ ਕਰਣਾ ਸਰਬ ਰਜਾਏ ਮਹਲਾ ਦੂਜਾ
2: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕਣਾ ਹੁਕਮ ਸਮਾਏ ਲਏ ਇਕਣਾ ਹੁਕਮੇ ਕਰੇ ਵਿਨਾਸ ਇਕਣਾ ਪਾਣੇ ਕੱਢ ਲਏ

ਧਰਤੀ ਵਿਸਮਾਦ, ਖਾਣੇ ਵਿਸਮਾਦ, ਸਾਦ ਲੱਗੇ ਪ੍ਰਾਣੀ ਵਿਸਮਾਦ, ਸੰਜੋਗ ਵਿਸਮਾਦ, ਵਿਜੋਗ ਵਿਸਮਾਦ, ਭੁੱਖ ਵਿਸਮਾਦ, ਭੋਗ ਵਿਸਮਾਦ, ਸਿਬਤ ਵਿਸਮਾਦ, ਸਾਲਾ ਵਿਸਮਾਦ, ਉਜੜ ਵਿਸਮਾਦ, ਰਾਤ ਵਿਸਮਾਦ, ਨੇੜਾ ਵਿਸਮਾਦ, ਵਿਸਮਾਦ, ਦੇਖ ਹਾਜਰਾ ਹਜ਼ੂਰ, ਵੇਖ ਵਿਰਾਣ ਰਹਿ ਵਿਸਮਾਦ, ਨਾਨਕ ਬੂਝਣ ਪੂਰੇ ਭਾਗ ਮਹਲਾ ਪਹਿਲਾ ਉਤ

ਹੋਈ ਸਤਿਗੁਰ ਬਿਟ ਹੋ ਵਾਰੀਆ ਜਿਦ ਮਿਲੇ ਕਿਸਮ ਸੰਭਾਲੀਆ ਜਿਨ ਕਰੋ ਤਿਸ ਗੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲੀਆ ਖਸਮ ਛੁੱਟ ਦੂਜੇ ਲੱਗੇ।

ਜਨੇਊ ਜੀ ਕਾ ਹਿਤ ਪਾਂਡੇ ਕਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲਣ ਜਾਏ ਧਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਏ।